ਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਉ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਉ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸ਼ੰਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਉ ਫਿਰੋ ਖੋਜੰਤੀਆ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀ ਜੈ ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ ਇੱਕ ਤਿਲ ਭੀ ਨਾ ਤੀਰੀ ਜੈ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤਰਕ ਜਿਵੈ ਤੇ ਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ

ਭੇਦੀ ਗੁਣ ਅਵਗਣ ਨਾ ਪਛਾਣੇ। ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕਿਛ ਸੋਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਤਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਭੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ। ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ।

ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਧਨੋ ਪਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੜਨ ਰਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮਸ਼ ਪਿਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ

ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਾਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ।

ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਕਰ ਹੈ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜ ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹ ਚਲ ਕਰਤਾ ਸੋਈ ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ

ਕਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤਉ ਭਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ

ਆਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ ਭਈ

ਸਾਧ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣ ਆਈ।

ਰਾਜਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹਾਓ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟੁਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕਹਿ ਲਾਗੇ। ਕਹੈ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ

शासन जी बोलो जी वाहेगुरु वाहेगुरु। एक ओंकार श्री वाहेगुरु जी की फतेह। श्री भगवती जी सहाय वाहि पाचे दसवीं प्रथम भगवती समर कहे गुरु नानक लई त्याय फिर अंकित गुरते अमरदास रामदास से वैसे आए अर्जुन हर गोबिंद सिमरो श्री हर राय श्री हर कृष्ण त्याय सब दुख जाए तेग बहादुर सिमर है कार नव निध्यावताय सब ताई हुए सहाय दसवें पाचिया गुरु गोबिंद सिंह जी महाराज सब ताई हुए सहाय दसा पाची ने पितरात्मक स्वरूप साहब श्री गुरु ग्रंथ साहब ने पारदार दत्यांतर के घर से बोलो जी वाहिगुरु। ਗਰੀਬਨ ਵਾਹ ਆਪ ਜੀ ਦੇ ਪੰਜ ਪਿਆਰੀ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਟੀਆਂ ਝੱਪੀਆਂ ਝੱਪੀਆਂ ਜਿਹਨਾਂ ਨਾਮ ਝੱਪਿਆ ਵੰਡ ਛੱਕਿਆ ਦੇਖ ਚਲਾਈ ਤੇ ਵਾਹੀ ਦੇਖ ਨਿੜ ਕੀਤਾ ਤੇ ਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬਾਂਝ ਬਾਂਝ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਦੇ ਚੜੇ ਆਰੇ ਨਾ ਚੜਾਏ ਗਏ ਗੁਰਦੁਆਰ ਸਿਆਹ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਸਿੱਧ ਕੇ ਸਤਿ ਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਗੁਰਦੁਆਰਾ ਦਾ ਧਿਆਨ ਦਰਗੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿੱਤਾ ਹੈ ਜਿਤ ਆਮਣ ਕਾ ਸਦ ਕਾ ਸਰਵ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਰਚਿਆ ਰਿਹਾ ਹੈ ਦੇਖ ਦੇਖ ਕੇ ਫਤਿਹ ਬਿਰਦ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੁਰਬਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸ਼ਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਹਿ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧ ਕੇ ਰਾਖੇ ਆਪ ਵਾਹਿਗੁਰੂ। ਗੁਰੂ ਜੀ ਬਣਵਾਜ ਪੰਜਾ ਸਰਦਾਰ ਸਾਹਿਬ ਦਰਦਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਉਨ੍ਹਾਂ ਦੇ ਕੋਲ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰਿਓ ਦੋਏ ਕਰ ਜੋੜ ਕਰੋ ਅਰਦਾਸ ਤੂੰ ਭਾਵੇ ਤਾਂ ਆਣੇ ਰਾਸ। ਹੇ ਗਰੀਬਨਵਾਸ ਜੀ ਆਪ ਜੀ ਦੇ ਚੰਨ ਕਾਮਲਾ ਦਰਦਾਸ ਬੇਨਤੀ ਦਿੱਤਾ ਜੀ ਆਪਣੇ ਬਖਸ਼ ਕੀਤੀ ਹੈ ਆਪ ਦੇ ਚੰਨ ਦਤਾਰ ਪਿਤਾ ਜੀ ਬਾਅਦ ਪੈ ਦੇ ਕੀਰਤਨ ਦਰਬਾਰ ਸੱਜੇ ਦਤਾਰ ਜੀ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚੰਨ ਸੋਧਦਾਰ ਰਾਜ ਸਾਹਿਬ ਨੇ ਪਾਠ ਕੀਤਾ ਨੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀਵੇ ਬਾਣੀ ਸੋਧ ਕੇ ਸੱਚ ਕਰਨ ਪ੍ਰਵਾਨ ਕੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਨੁਕਸਾਨ ਦੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੋਧ ਤੇ ਪਿੱਤਰ ਬਾਣੀ ਵਿਚਾਰ ਨੇ ਬਲ ਬੁੱਧੀ ਬਖਸ਼ਿਸ਼ ਕਰੋ ਕੀ ਮਹਾਰਾਜ ਇਸ ਖੁਸ਼ੀ ਵਿਚ ਆਪ ਦੀਆਂ ਬਖਸ਼ੀਆਂ ਦਾਤਾਂ ਵਿਚੋਂ ਪਿੱਤਰ ਕਲਾਬ ਸ਼ਾਦੀ ਦੇਗਾਂ ਤਿਆਰ ਕਰ ਹਾਜ਼ਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ ਪ੍ਰਦੇਸ ਰੱਖਿਆ ਬਖਸ਼ਿਸ਼ ਕਰੋ ਜੀ ਈਸ਼ਵਰਾਜ ਕਿਰਪਾ ਦਤਾਰ ਆਪ ਜੀ ਬਖਸ਼ੀਆਂ ਦਾਤਾਂ ਜੋ ਨਗਰਾਂ ਟੁੱਟ ਸਵਾਰੀਆਂ ਪ੍ਰਵਾਨ ਕਰਨੀ ਦਤਾਰ ਆਪਦੇ ਚਾਨਣ ਸੇਵਾ ਕਰਦੇ ਸਾਰੇ ਟੈਲੀਏ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਦੀ ਕਰਾ ਬਖਸ਼ੋ ਅਤੇ ਸਦਾ ਇਸ ਤਰ੍ਹਾਂ ਆਪਣੇ ਚਾਨਣ ਸੇਵਾ ਦੀ ਭਾਵਨਾ ਬਖਸ਼ਣ ਦੀ ਪਾਲਤਾ ਕਰੋ ਗਰੀਬ ਨਿਵਾਜ ਕਿਰਪਾ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੇ ਆਈਆਂ ਸਾਫ਼ ਸੰਗਤਾਂ ਦੇ ਆਦਿ ਦਰ ਪ੍ਰਵਾਨ ਕਰੋ ਘਰੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਤੇ ਫਿਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਆਪਣੇ ਚੰਨ ਕਰਾਉਣਾ ਦਰਦਾਸ ਨੇ ਉਤਾਰ ਦਿੱਤੀ ਆਪ ਦਰ ਕਰ ਸਕਦਾ ਭਾਈ ਗੁਰਦੀਪ ਸਿੰਘ ਨਵੀਂ ਕਾਰ ਦੀ ਖੁਸ਼ੀ ਹੋ ਜਿਹਨਾਂ ਨੂੰ ਆਪਣੇ ਨਵੀਂ ਕਾਰ ਦਾਜ ਬਖਸ਼ਿਸ਼ ਕੀਤੀ ਹੈ ਆਪਦੇ ਚਾਨਣ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਅਤੇ ਦੇਰ ਵਕਤਾਂ ਵਾਸਤੇ ਬੇਨਤੀ ਕਰ ਦਿੰਦਾ ਭਾਈ ਗੁਰਦੀਪ ਸਿੰਘ ਵੱਲੋਂ ਇੱਕ ਸੌ ਇੱਕ ਡਾਲਰ ਆਪਦੇ ਚਾਨਣ ਪੇਟਾ ਕਰਨੇ ਪ੍ਰਵਾਨ ਤਾਰ ਬਖਸ਼ਿਸ਼ ਕਰੋ ਭਾਈ ਗੁਰਦੀਪ ਸਿੰਘ ਨੂੰ ਤੰਦਰੁਸਤੀ ਬਖਸ਼ੋ ਲੰਮੀ ਅੱਜ ਬਖਸ਼ੋ ਗੁਰਸਿੱਖੀ ਨਾਮ ਦੀ ਦਾਜ ਦਿੱਤਾਰ ਚੜ੍ਹਦੇ ਕਲਾ ਬਖਸ਼ਣ ਦੀ ਕਿਰਪਾਲਤਾ ਕਰੋ ਜੀ ਮਹਾਰਾਜ ਭਾਈ ਗੁਰਦੀਪ ਸਿੰਘ ਨੂੰ ਨਵੀਂ ਕਾਰ ਸੁੱਖ ਲਿਆਉਣੀ ਕਰਨੀ ਸਬਰ ਕਰਦੇ ਸਮੇਂ ਅੰਗ ਸੰਘ ਆਪਣੇ ਸੇਵਕ ਦੀ ਆਪ ਰੱਖਿਆ ਬਖਸ਼ ਕਰੋ ਕਮਾਈਆਂ ਸਬਰ ਕਰੋ ਕੱਜ ਵੱਧ ਦਾਦੇ ਰਾਜਪਤ ਰੱਖੋ ਸ਼ੁਭਕਾਮਨਾ ਬਸਰ ਮਤ ਪੂਰੀਆਂ ਕਰੋ ਜੀ ਦਿੱਤਾਰ ਕਿਰਪਾ ਕਰੋ ਜੀ ਮਹਾਰਾਜ ਖਾਲਸਾ ਪੰਥ ਸੇਖ ਕੌਮ ਨੂੰ ਏਕਤਾ ਤਫਾਕ ਪਿਆਰ ਦੀ ਬਖਸ਼ਿਸ਼ ਕਰਕੇ ਸੱਤ ਨੂੰ ਦਾਜ ਬਖਸ਼ੋ ਮੇਰੇ ਕਰੋ ਦਤਾਰ ਜੀ ਚਾਨਣ ਨਾਲ ਜੋੜੋ ਗੁਰਮਾਨ ਜਾਂ ਪਿਆਰ ਬਖਸ਼ੇ ਕਰਕੇ ਹਰ ਮੈਦਾਨ ਦੀਵਾਨ ਫਤਿਹ ਬਖਸ਼ਣ ਦੀ ਬਾਲਤਾ ਕਰੋ ਜੀ ਵੀ ਮਾਜ ਕਿਰਪਾ ਕਰੋ ਦਤਾਰ ਦੂਰ ਦਰਾਜ ਕਰਨ ਬੈਠੀਆਂ ਦਾਇਵ ਕਰਤਾ ਕੀਤੀ ਸ਼ਰਮਣ ਕਰੀਆਂ ਸਾਰੀ ਸੰਗਤਾਂ ਦੀ ਹਾਲ ਜੀ ਪ੍ਰਵਾਨ ਕਰੋ ਘੜੀਆਂ ਰੇਖੇ ਲਾਓ ਸੰਗਤਾਂ ਦਾ ਦਰਜ ਤੇਰੇ ਫੁੱਟ ਬੇਟਾ ਪ੍ਰਵਾਨ ਕਰਦੇ ਦਤਾਰ ਪਿਤਾ ਹੀ ਕਿਰਪਾ ਕਰੋ ਆਪਣੇ ਕਿਰਪਾ ਕੀਤੀ ਸੱਚੇ ਪਾਤਸ਼ਾਹੀ ਸੰਗਤਾਂ ਨੂੰ ਉਦੋਂ ਬਖਸ਼ੇ ਨੇ ਸੰਗਤਾਂ ਆਪਦੇ ਚਾਨਣ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਹਤ ਮੈਂ ਆਨਲਾਈਨ ਗੁਰੂ ਘਰ ਨੂੰ ਗੁਰਦਾਰ ਸਿੰਘ ਸੇਵਾਦਾਰ ਸਿੰਘਾਂ ਨੂੰ ਸੰਗਤਾਂ ਮਾਇਆ ਭੇਟਾ ਕਰ ਚਾਨਣ ਪ੍ਰਵਾਨ ਕਰੋ ਬਸ਼ਕਰ ਸਾਹਿਬ ਦੀਆਂ ਕਮਾਈਆਂ ਸਬਰ ਕਰੋ ਘਰ ਦੁਆਦੇ ਦਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਮਾਂ ਪੂਰੀਆਂ ਕਰੋ ਜੀ ਤਾਰ ਮਿਹਰਬਾਨ ਕਰਿਆ ਸੇਵਾ ਪ੍ਰਵਾਨ ਕਰੋ ਭੁੱਲ ਮਾਈ ਬਖਸ਼ੋ ਪਿੱਤਰ ਨਾਮੇ ਬਖਸ਼ਿਸ਼ ਕਰਕੇ ਉਪਰੰਤ ਅੱਜ ਦੇ ਸ਼ਾਮਾਂ ਦੇ ਕੀਰਤਨ ਦਰਬਾਰ ਜਮਤਾ ਵਾਸੀ ਆਗਿਆ ਬਖਸ਼ੋ ਸ਼ੁੱਧ ਅਤੇ ਪਿੱਤਰ ਸੇਵਾ ਲਿਆ ਕਿਰਪਾਲਤਾ ਕਰੋ ਦਤਾਰ ਰਹਿੰਦੇ ਘਰ ਸਵਾਰ ਕੇ ਚਾਨਣ ਤੁਹਾਨੂੰ ਅੱਜ ਬਣਾਓ ਸਹੀ ਪਿਆਰੇ ਮੇਰੇ ਜਿਹੜਾ ਬਣਾਵ ਦਾ ਨਾਮ ਦਤਾਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਾਈ ਅਕਾਲ ਕੇ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ। ਕੋਜ ਸ਼ਬਦ ਮਹਿਲੇ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲੇਂਗੇ। ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰੇ ਉਤਾਰਨ ਖੰਡਾ।

ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭ ਦਾਤਾ ਦਾਤਾਰ ਪਰਿਉ ਜਾਚਕ ਇੱਕ ਸਰਣਾ ਮਿਲੈ ਦਾਨ ਸੰਤਰੇਨ ਜਿਹ ਲਗ ਭਉ ਜਲ ਤਰਣਾ ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ

ਬੁੱਲਾ ਚੁੱਕਾਂ ਦੀ ਕਿਮਾ ਹੁਣ ਅਖੰਡ ਕੀਰਤਨ 8:30 ਵਜੇ ਤੱਕ ਸਾਰੀਆਂ ਸੰਗਤਾਂ ਨਾਲ ਆਨੰਦ ਮਾਣ ਸਕਦੀਆਂ ਹਨ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੋਟ ਧੰਨਵਾਦ ਹੈ ਆਪ ਜੀ ਦੀ ਮੇਹਰ ਬਖਸ਼ਿਸ਼ ਹੋਈ ਪਾਤਸ਼ਾਹ ਸ਼ਾਮ ਦੇ ਸੋਹਣੇ ਦੀਵਾਨ ਸਜੇ ਦੀਵਾਨੰਦ ਆਰਤੀ ਇਲਾਹੀ ਬਾਣੀ ਦੇ ਕੀਰਤਨ ਆਪ ਜੀ ਦੇ ਸੇਵਕਾਂ ਨੇ ਸੰਗਤਾਂ ਨੇ ਅਖੰਡ ਕੀਰਤਨ ਰਾਹੀਂ ਅਤੇ ਪਾਤਸ਼ਾਹ ਜੀ ਆਪ ਜੀ ਦੇ ਗੁਣ ਗਾਉਂਦਿਆਂ ਹੋਇਆ ਸਿਮਰਨ ਨਾਲ ਜੋੜਿਆ ਸਤਿਗੁਰੂ ਪਾਤਸ਼ਾਹ ਜੀ ਉਹ ਆਪ ਜੀ ਯਾਦ ਆਪ ਜੀ ਦੇ ਗੁਣ ਗਾਉਂਦਿਆਂ ਹੋਇਆ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਗਲਤੀਆਂ ਬਖਸ਼ ਲੈਣਾ ਜੀ ਬਾਣੀ ਦਾ ਭਾਵ ਸਰਬੱਤ ਪੜਨ ਸੁਣਨ ਵਾਲਿਆਂ ਦੇ ਹਿਰਦੇ ਅੰਦਰ ਵਸਾਉਣਾ।

ਸਤਿਗੁਰੂ ਜੀ ਉਹ ਮਾਇਆ ਭੇਟਾ ਹਾਜ਼ਰ ਹੋਈ ਹੈ, ਆਪ ਜੀ ਕਿਰਪਾ ਕਰੋ, ਇਸ ਪਰਿਵਾਰ ਦੇ ਸਿਰ ਤੇ ਆਪਣਾ ਮਿਹਰ ਪ੍ਰਥ ਰੱਖੋ ਜੀ, ਆਪਣੇ ਅੰਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀ ਨੂੰ ਬਖਸ਼ੋ, ਬੇਗਾ ਜੇਠਾਨੀ ਜੋਬ ਮਿਲਣ ਦੇ ਸ਼ੁਕਰਾਨਾ ਕਰਦੇ ਹਨ, ਸਤਿਗੁਰੂ ਪਾਤਸ਼ਾਹ ਜੀ ਆਪਣੇ ਅੰਦਰੋਂ ਕਰੋ ਮੇਹਰਾਂ ਬਖਸ਼ਾਂ ਕਰਨੀਆਂ ਜੀ, ਉਹ ਪਰਿਵਾਰ ਨੂੰ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋੜੀ ਰੱਖਣਾ, ਹੋਰ ਸੰਗਤਾਂ ਆਪਣੇ ਘਰਾਂ ਚ ਬੈਠੇ ਗੁਰੂ ਘਰ ਤੋਂ ਲਾਈਵ ਕੀਰਤਨ ਕਥਾ ਸਰਵਣ ਕਰਦੇ ਆ, ਸੇਵਾਵਾਂ ਭੇਜ ਰਹੇ ਨੇ ਸਤਿਗੁਰੂ ਜੀ, ਉਹ ਬੀਬੀ ਨੀਲਮ ਸਕਸੈਨਾ ਆਪ ਜੀ ਦਾ ਸ਼ੁਕਰਾਨਾ ਕਰਦੇ ਆ, ਗੁਰੂ ਘਰ ਦੇ ਲੰਗਰ ਵਾਸਤੇ $51 ਮਾਇਆ ਭੇਟਾ ਕਰਦੇ ਹਨ, ਬੀਬੀ ਮਨਦੀਪ ਰਹਿਲ ਸ਼ੁਕਰਾਨਾ ਕਰਦੇ ਹੋਏ ਆ, ਗੁਰੂ ਕੇ ਲੰਗਰਾਂ ਲਈ $100 ਮਾਇਆ ਭੇਟਿਆ ਕਰਦੇ ਹਨ ਜੀ, ਭਾਈ ਆਕਾਸ਼ ਸਿੰਘ ਆਪ ਜੀ ਦਾ ਸ਼ੁਕਰਾਨਾ ਕਰਦੇ ਆ, ਗੁਰੂ ਕੇ ਲੰਗਰਾਂ ਵਾਸਤੇ $100 ਮਾਇਆ ਭੇਟਾ ਕਰਦੇ ਹਨ, ਬੀਬੀ ਜਸਵਿੰਦਰ ਕੌਰ ਆਪ ਜੀ ਦਾ ਸ਼ੁਕਰਾਨਾ ਕਰਦੇ ਆ, ਗੁਰੂ ਘਰ ਵਾਸਤੇ ਮਾਇਆ ਭੇਟਾ ਕਰਦੇ ਹਨ, ਭਾਈ ਸੁਸ਼ਾਂਤ ਸਚਦੇਵਾ ਆਪ ਜੀ ਦਾ ਸ਼ੁਕਰਾਨਾ ਕਰਦੇ ਆ, ਗੁਰੂ ਘਰ ਵਾਸਤੇ ਮਾਇਆ ਭੇਟਾ ਕਰ ਰਹੇ ਨੇ ਸਤਿਗੁਰੂ ਜੀ, ਉਹ ਸਰਬਤ ਦੀਆਂ ਭੇਟਾਵਾਂ ਆਪਣੇ ਖਜ਼ਾਨਿਆਂ ਚ ਪ੍ਰਵਾਨ ਕਰਦੇ ਆ, ਸਰਬਤ ਦੀਆਂ ਅਰਦਾਸਾਂ ਬੇਨਤੀਆਂ ਗੁਰਮਤ ਅਨੁਸਾਰ ਮਨ ਇੱਛਾਵਾਂ ਸੰਪੂਰਨ ਕਰਨੀਆਂ ਸਤਿਗੁਰੂ ਜੀ, ਉਹ ਜੋ ਜੋ ਮਾਈ ਭਾਈ ਆਪ ਜੀ ਦੇ ਦਰ ਤੇ ਹਾਜ਼ਰੀਆਂ ਭਰ ਰਹੇ ਨੇ ਸਤਿਗੁਰੂ ਜੀ, ਉਹ ਸਰਬਤ ਨੂੰ ਆਪਣੇ ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਖੁਸ਼ੀਆਂ ਬਖਸ਼ਿਸ਼ ਕਰੋ, ਇਸ ਵਕਤ ਆਪ ਜੀ ਦੇ ਦੀਵਾਨ ਦੀ ਸੰਪੂਰਨਤਾ ਜੀ ਕੀ ਅਰਦਾਸ ਹੈ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼

ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀ ਆਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਮਰ ਸੱਜਣ ਹਾਰੋ ਤੁਮ ਗਾਵੋ ਮੇਰ ਨਿਰ ਭੌਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇਵਨ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਣ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਵ ਘਰ ਘਰ ਇਹੋ ਪਹੁੰਚਾ ਸਦਰੇ ਨਿਤ ਪਵਨ ਸਦਨ ਹਾਰਾ ਸਿਮਰੀਆ ਨਾਨਕ ਸੇ ਦਿਹਿਆ ਵਨ ਰਾਗਾਸਾ ਮਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋ ਲਹਾਓ ਵਿਸਵੇ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਹੋ ਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮਹਿਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਮਣ ਚਵਰੋ ਕਰੇ ਸਗਲ ਬੰਦ ਰਾਏ ਫੁਲ ਅੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਣਾ ਦੇਵੀ ਆਰਤੀ ਅਨਹਿਤਾ ਸ਼ਬਦ ਭਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ ਸਹਿਸ ਮੂਰਤ ਨ ਨਾਇਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨੰਦਨ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕਉ ਹੋਏ ਜਾਤੇ ਤੇਰਾ ਨਾਇ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡੋ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਨ ਅੰਤਰ ਹਉਮੈ ਕੰਡਾ ਹੈ ਜਿਉਂ ਜਿਉਂ ਚੜ੍ਹੈ ਚੁਬੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੈ ਦੁਖ ਜਨਮ ਮਰਨ ਪਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਉਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਵੀ ਮਹੱਲਾ ਪੰਜਵਾ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਰ ਕੀ ਬੇਲਾ ਈਹਾਂ ਖਾਟ ਚਲੋ ਹਰ ਲਾਹ ਆਗਿਆ ਬਸਨ ਸੁਹੇਲਾ ਔਦ ਕਟੈ ਦਿਨ ਸੁਰੈ ਨਾਰੇ ਮਨ ਗੁਰ ਮਿਲਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਧਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ।

ਔਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਨੇ ਮਿਹਰ ਬਖਸ਼ਿਸ਼ ਕੀਤੀ। ਅੰਮ੍ਰਿਤ ਵੇਲੇ ਤੋਂ ਇਸ ਵਕਤ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ ਜੀ। ਇਸ ਵਕਤ ਆਪ ਜੀ ਦੇ ਦੀਵਾਨ ਦੀ ਸਮਾਪਤੀ ਜੀ ਕੀਰਦਾਸ ਹੈ ਜੀ। ਸੋਲੇ ਜੀ ਕੇ ਪਾਠ ਪੜੇ ਗਏ, ਆਪ ਜੀ ਦੀ ਸੁਖਾਸਨ ਦੀ ਸੇਵਾ ਹੋਈ, ਪਾਤਸ਼ਾਹ ਹੋਈਆਂ, ਭੁੱਲਾਂ ਗਲਤੀਆਂ ਬਖਸ਼ ਲੈਣੀਆਂ, ਬਾਣੀ ਦਾ ਭਾਵ ਹਿਰਦੇ ਚ ਵਸਾਉਣਾ ਜੀ, ਅੱਗੇ ਤੋਂ ਹੋਰ ਪ੍ਰੇਮ ਸ਼ਰਧਾ ਨਾਲ ਬਾਣੀ ਪੜਨ ਦੀ ਦਾਤ ਬਖਸ਼ਣੀ, ਆਦਰ ਸਤਿਕਾਰ ਸਹਿਤ ਆਪ ਜੀ ਦੀ ਸੇਵਾ ਆਪ ਕਰਵਾ ਲੈਣਾ ਸਤਿਗੁਰੂ ਜੀ, ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀ। ਇਸ ਵਕਤ ਆਪ ਜੀ ਦੇ ਪਵਿੱਤਰ ਸਰੂਪ ਸੱਚਖੰਡ ਵਿਖੇ ਲਿਜਾਣ ਲਈ ਸੰਗਤਾਂ ਸੇਵਾਦਾਰ ਹਾਜ਼ਰ ਨੇ, ਆਗਿਆ ਬਖਸ਼ਿਸ਼ ਕਰੋ ਜੀ। ਅੰਮ੍ਰਿਤ ਵੇਲੇ ਫਿਰ ਦਰਸ਼ਨ ਬਖਸ਼ ਕੇ ਨਿਹਾਲ ਕਰਨ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ

ਹਰ ਜਾ ਕੈ ਵਸ ਹੈ ਕਾਮ ਧੇਨਾ।

ता सर्व सुख पावहे मेरे मना। जप मन

ਜਨ ਨਾਨਕ ਕਉ ਗੁਰ ਇਹ ਮਤ ਦੀਨੀ।

ਨਾਹੀ। ਰੇ ਮਨ ਮੇਰੇ ਸਦਾ ਹਰ ਜਾਪ, ਅਵਨਾਸੀ ਪ੍ਰਭੂ ਆਪੇ ਆਪ, ਆਪਨ ਕੀਆ ਕਛੂ ਨਾ ਹੋਏ, ਜਿਸੋ ਪ੍ਰਾਣੀ ਲੋਚੇ ਕੋਏ, ਤਿਸ ਵੀ ਨਾਹੀ ਤੇਰਾ ਕਿਛ ਕਾਮ, ਕਤ ਨਾਨਕ ਜਪੇ ਕਰ ਨਾਮ, ਰੂਪਵਾਨ ਤੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘੱਟ ਸੋ ਹੈ। ਧਨਵੰਤਾ ਹੋਏ ਕਿਆ ਕੋ ਗਰਬੈ, ਜਾ ਸਭ ਕਿਛ ਤੀਸਕਾ ਦੀਆ ਦਰਬੈ, ਅਤ ਸੂਰਾ ਜੇ ਕੂ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾਵੈ, ਜੇ ਕੋ ਹੋਏ ਬਹਿ ਦਾ ਤਾਰ, ਤਿਸ ਦਿਨ ਹਾਰ ਜਾਣੇ ਗਾ ਵਾਰ, ਜਿਸ ਗੁਰਪ੍ਰਸਾਦ ਟੁੱਟੈ ਹੋ ਰੋਗ, ਨਾਨਕ ਸੋਜਨ ਸਦਾ ਰੋਗ, ਜਿਉ ਮੰਦਰ ਕੌਥਾ ਮੈਂ ਥੰਮਨ, ਤਿਉ ਗੁਰ ਕਾ ਸੋਧ ਮਨੇ ਅਸਥੰਮਨ, ਜਿਉ ਪਾਖਾਣ ਨਾ ਉਚੜਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ, ਜਿਉ ਅੰਧਕਾਰ ਦੀਪ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ, ਜਿਉ ਮਹਾ ਉਦਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿਨ ਸੰਤਨ ਕੀ ਵਾਛੋ ਤੂਰ, ਨਾਨਕ ਕੀ ਹਲੋ ਚਾਪੂਰ, ਮਨ ਮੂਰਖ ਕਾਹੇ ਬਿਲਾਈਐ, ਪੂਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇ ਅਨਹਾਰ, ਹਵਰ ਤਿਆਗ ਤੂੰ ਹਵਰ ਤਿਆਗ ਤੂੰ ਤਿਸਹਿ ਚਿਤਾਰ, ਜੋ ਕਛ ਕਰੈ ਸੋਈ ਸੁਖਮਾਨ, ਪੂਲਾ ਕਾਹੇ ਫਿਰੈ ਜਾਨ, ਕੌਣ ਬਸਤਾਈ ਤੇਰੇ ਸੰਗ, ਲਪਟ ਰਹੋ ਰਸਲੋ ਵੀ ਪਤੰਗ, ਰਾਮ ਨਾਮ ਜਪਿਰ ਦੀ ਮਾਹੀ, ਨਾਨਕ ਪਤ ਸੇਤੀ ਕਰ ਜਾਹੇ, ਜਿਸ ਵੱਖਰ ਕਉ ਲੈਨ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ, ਤਜ ਅਭਿਮਾਨ ਲਿਓ ਮਨ ਮੂਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਕੇ ਸੰਤੈ ਸੰਚਾਲ, ਔਰ ਤਿਆਗ ਵਿਖਿਆ ਜੰਜਾਲ, ਤਨ ਤਨ ਕਹਿ ਸਭ ਕੋਏ, ਮੁਕੋ ਜਲ ਹਰਦਰ ਗਏ ਸੋਏ, ਇਹੋ ਵਾਪਾਰ ਪਿਰਲਾ ਵਾਪਾਰ ਹੈ, ਨਾਨਕ ਤਾਕੈ ਸਦਬਲ ਹਾਰ ਹੈ, ਚਰਨ ਸਾਧ ਕੇ ਤੋਏ ਤੋਏ ਪੀਓ, ਅਰਪ ਸਾਧ ਕੋ ਆਪਣਾ ਜੀਓ, ਸਾਧਕੀ ਦੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ, ਸਾਧ ਸੇਵਾ ਵੱਡ ਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ, ਅਨਿਕ ਬਿਗਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓਟ ਗਈ ਸੰਤ ਹੈ ਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕੋ ਜੀਵਾਲ ਨਹਾਰ, ਭੂਖੇ ਕੋ ਦੇਵ ਅਧਾਰ, ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੂਰਬ ਲਿਖੇ ਕਾ ਲੈਣਾ ਪਾਹੇ, ਸਭ ਕਿਛ ਤਿਸ ਕਾ ਹੋ ਕਰਨੈ ਜੋਗ, ਤਿਸ ਬਿੰਦੂ ਸਰ ਹੋ ਵਾ ਨਾ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਏ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ, ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਗਾਵੈ ਹਰ ਪ੍ਰਭ ਚੀਤ, ਭਗਤ ਭਗਤ ਸੁਣੀਐ ਤਿਉ ਲੋਏ, ਜਾ ਕੇ ਹਿਰਦੈ ਕੋ ਹੋਏ, ਸਚ ਕਰਨੀ ਸਚਤਾ ਕੀ ਰਹਿਤ, ਸਚ ਹਿਰਦੈ ਸਤ ਮੁਖ ਕਹਿਤ, ਸਾਚੀ ਦ੍ਰਿਸ਼ਟ ਸਾਚਾ ਆਕਾਰ, ਸਚ ਵਰਤੈ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸਚ ਕਰ ਜਾਤਾ, ਨਾਨਕ ਸੋ ਜਨ ਸਚ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਹਿ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਅਸ਼ਟਪਦੀ ਅਵਨਾਸੀ ਪ੍ਰਭਮਨ ਮੇਰਾ, ਪਾਨੁ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੈ ਨਾ ਹੀ ਕਿਛ ਕੋਏ, ਸਭ ਨਿਰੰਤਰੇ ਕੋ ਸੋਏ, ਆਪੇ ਬਿਨਾ ਆਪੇ ਦਾਨਾ, ਗਹਿਰ ਗੰਭੀਰ ਗਹਿਰ ਗੰਭੀਰ ਗਹਿਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸ਼ੰਦ, ਸਾਧ ਤੇਰੇ ਕੀ ਚਰਨੀ ਪਾਉ, ਨਾਨਕ ਕੈ ਮਨ ਇਹੋ ਅਨਰਾਉ, ਮਨਸਾ ਪੂਰਨ ਸਰਣਾ ਜੋਗ, ਜੋ ਕਰ ਪਾਇਆ ਸੋਈ ਹੋ, ਹਰਨ ਪਰੰਜਾ ਕਾ ਨੇਤਰ ਫੋਰ, ਤਿਸ ਕਾ ਮੰਤਰ ਨਾ ਜਾਣੈ ਹੋਰ, ਆਨੰਦ ਰੂਪ ਮੰਗਲ ਸਦ ਜਾ ਕੈ, ਸਰਬ ਥੋਕ ਸੁਣੀਐ ਘਰ ਤਾ ਕੈ, ਰਾਜ ਮਹਿ ਰਾਜ ਜੋਗ ਮਹਿ ਜੋਗੀ, ਤਪ ਮਹਿ ਤਪੀਸਰ ਗ੍ਰਸਤ ਮਹਿ ਭੋਗੀ, ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ,

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹੇ ਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ

ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾ ਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਈ ਕਰੀ ਜੇਤੀ ਸਿਰਠ ਉਪਾਈ ਵੇਖਾ ਬਿਨ ਕਰਮਾਂ ਕੇ ਮਿਲੈ ਲਈ ਮਤ ਵਿਚ

ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਪ ਹਰਾਹੋ ਸੁਣਿਆ ਹਾਥ ਹੋਵੈ ਸਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹੇ ਚੋਟ

ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਪਵਹਿ ਨ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ।

ਕਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾ

ਨਹਾਓ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁਤੀ ਮਾਹੂ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਣ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰ ਠੀਕ ਆਓ ਸਾਜੇ, ਆਪੇ ਜਾਣੈ ਸੋਈ। ਕਿਵ ਕਰੇ ਆਖੈ ਕਿਵ ਸਾ ਲਾਹੀ, ਕਿਉ ਵਰਣੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇਕ ਦੂ ਇਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਕਾ ਹੋਵੈ, ਨਾਨਕ ਜੇ ਕੋ ਆਪਾ ਜਾਣੈ, ਅੱਗੇ ਗਿਆ ਨਾ ਸੋ ਹੈ। ਪਾਤਾਲ ਨਾ ਪਾਤਾਲ, ਲਖ ਆਗਾਸ ਆਗਾਸ, ਓੜਕ ਓੜਕ ਪਾਲ ਥੱਕੇ, ਵੇਦ ਕਹਿਣ ਇਕ ਵਾਤ। ਸਹਿਸ ਅਠਾਰੈ ਕਹਿਣ ਕਿਤੇਬਾਂ, ਅਸਲੂ ਇਕ ਧਾਤ, ਲਿਖਾ ਹੋਏ ਤਾਂ ਲਿਖੀ ਹੈ, ਲਿਖਿਆ ਹੋਏ ਵਿਨਾਸ। ਨਾਨਕ ਵੱਡਾ ਆਖੀ ਹੈ, ਆਪੇ ਜਾਣੇ ਆਪ, ਸਾਲਾਹੀ ਸਾਲਾਹੀ, ਏਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵਹਿ। ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ, ਗ੍ਰਹ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰੈ ਹੈ। ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨੈ ਦੇਣ ਨਾ ਅੰਤ, ਅੰਤ ਨ ਵੇਖਣ ਸੁਣਨ ਨਾ ਅੰਤ, ਅੰਤ ਨ ਜਾਪੈ ਕਿਆ ਮਨਮੰਤ। ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਭਾਰਾ ਵਾਰ, ਅੰਤ ਕਾਰਨ ਕੀਤੇ ਬਿਰਲਾਹੇ, ਤਾਂ ਕਿ ਅੰਤ ਨ ਪਾਏ ਜਾਹੇ। ਇਹੋ ਅੰਤ ਨ ਜਾਣੈ ਕੋਏ, ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਉ। ਇਹ ਵੜ ਉੱਚਾ ਹੋਵੈ ਕੋਏ, ਤਿਸ ਉੱਚੇ ਕਹੁ ਜਾਣੈ ਸੋਏ, ਜੇ ਵੜ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਿਤੇ ਮੰਗਹਿ ਜੋਤ ਅਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖਪ ਤੁੱਟ ਹੈ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤੇ ਆ ਦੁੱਖ ਭੂਖ ਸਦਮਾਰ, ਇਹ ਭੇਦਾਤ ਤੇਰੀ ਦਾ ਤਾਰ।

ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਜ਼ਰ

ਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀਅ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹ ਹੀ ਦਸਵੀ ਛੱਬੇ ਛੰਦ ਤੋਂ ਪ੍ਰਸਾਦ ਚਾਕਰ ਚਿਹਨ ਅਰਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹੇ ਨਾ ਸਕਤ ਕਹੇ ਅਚਲ ਮੂਰਤਨ ਭਉ ਪ੍ਰਕਾਸ਼ ਅਮਿਤ ਹੋਜ ਕਹੇ ਜੈ ਕੋਟ ਇੰਦਰ ਸਹਾ ਕੋਟ ਇੰਦਰ ਇੰਦਰਾਣ ਸਹਾਂਗਣੀ ਜੈ ਤ੍ਰਿਭਵਨ ਮਹੀਵ ਸੁਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿ ਤਵ ਸਰਮ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੋ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੂ ਨਮਸਤੰਗ ਧਰਮੂ ਨਮਸਤੰਗ ਨਾਮੂ ਨਮਸਤੰਗ ਧਾਮੂ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੋਏ ਕਹਿ ਨਮਸਤੰਗ ਅਨੇਕਹਿ ਨਮਸਤੰਗ ਭੂਤੇ ਨਮਸਤੰਗ ਜੂਤੇ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਸਤ੍ਰਮੇ ਨਮਸਤੰਗ ਜਲਾਸ਼ਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਸਤ ਅਜਬੇ ਅਦੇ ਸਿੰਘ ਅਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਵੇ ਨਮਸਤੰਗ ਨਿਰਭਾਵੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਮੇ ਨਮੋ ਸਰਵ ਗੌਨੇ ਨਮੋ ਸਰਵ ਭੌਨੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਚਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਵ ਧੰਦੇ ਨਮੋ ਸਤ ਬੰਦੇ ਨਮਸਤੰਗ ਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਪੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਚੰਦ ਤੋ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਦੇਹ ਹੈ ਭੇ ਹੈ ਜੀਤ ਹੈ ਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਜੇ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਪਰਣ ਹੈ ਗੰਜ ਹੈ ਭੰਜ ਹੈ ਅਚੂਜ ਹੈ ਝੰਜ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਬੰਦ ਹੈ ਨਿਰਭੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਛੂਤ ਹੈ ਲੋਕ ਹੈ ਸੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਅਭੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਵ ਮਾਨੇ ਸਮਸਤੇ।

निधान्य नमो देव देवे अपेकी अपेवे नमो काल काले नमो सर्व पाले नमो सर्व गौणे नमो सर्व पौणे अनंगी नाते नसंगी परमाते नमो पान पाने नमो मान माने नमो चांद्र चांद्रे नमो पान पाने नमो गीत गीते नमो तान ताने नमो नृत्य नृत्य नमो नाद नादे नमो पान पाने नमो बाद बादे अनंगी नामे समस्ति स्वरूपे प्रपंगी परमाते समस्ति विभूते कलंक बिना ने कलंकी स्वरूपे नमो राज राज विश्रंग परम रूपे नमो जोग जोग विश्रंग परम सिद्धे नमो राज राज विश्रंग परम वृद्धे नमो शस्त्र पाणे नमो अस्त्र माणे नमो परम ज्ञाता नमो लोक माता अपेक्षी अपरमी अपोगी अपुगते नमो जोग जोग विश्रंग परम जुगते नमो नित नारायण क्रूर कर्मे नमो प्रेत अप्रेत देवे सुधर्मे नमो रोग हर्ता नमो राग रूपे नमो सहसहं नमो पूपे नमो दान दाने नमो मान माने नमो रोग रोगे नमस्तं सनाने नमो मंत्र मंत्र नमो जांत्र जांत्र नमो इष्ट इष्टे नमो तंत्र तंत्र सदा सचिदानंद सर्वं प्रणाशी अनूपे रूपे समस्तुल निवासी सदा सिद्धदा बुद्धदा वृद्ध कर्ता अधो ऊर्ध अर्धंग अघंग ओघ हर्ता परम परम परमेश्वरं प्रोचपालं सदा सर्वदा सिद्धदाता दयालं अछेदीय भेदीय नाम काम समस्तोपराजी समस्त धामंग तेरा जोर चाचरी छंद जले हैं तले हैं अपीत हैं अपे हैं प्रभु हैं जू हैं अधीस हैं अपीस हैं पुजंग प्रयात छंद अगाधे अबाधे नंदी स्वरूपे नमो सर्व माने समस्ते निदाने नमस्तवंग निर्णाते नमस्तवंग परमाते नमस्तवंग अगंजे नमस्तवंग अपंजे नमस्तवंग काले नमोस्तवंग पाले नमो सर्व देशे नमो सर्व पेशे नमो राज राजे नमो साजे साजे नमो साहे साहे नमो माहे माहे नमो गीत गीते नमो प्रीत प्रीते नमो रोक रोके नमो शोक शोके नमो सर्व रोगे नमो सर्व भोगे नमो सर्व जीतंग नमो सर्व पीतंग नमो सर्व ज्ञानंग नमो परम तानंग नमो सर्व मंत्रं नमो सर्व जंत्रं नमो सर्व दृश्यं नमो सर्व कृष्णं नमो सर्व रंगे त्रिपंगी अनंगे नमो जीव जीवं नमो बीज बीजे अखे जे अपि जे समस्तं प्रसिद्धे किलवालं स्वरूपे कुकर्मं प्रणाशी सदा सर्वदा हृत सिद्धि निवासी चरपट छंद तो प्रसाद अमृत कर्मी अमृत धर्मी अखल जोगे अचल भोगे अचल राजे अटल साजे अखल कर धर्म अलख कर्म सर्वंग दाता सर्वंग ज्ञाता सर्वंग पाने सर्वंग माने सर्वंग पुराण सर्वंग त्राण सर्वंग भुगता सर्वंग जुगता सर्वंग देवं सर्वंग पेवंग सर्वंग काले सर्वंग पाले रुआल छंद तो प्रसाद आद रूप नाद मूर्त जोन पुर कपार सर्वमान त्रिमान देव पेव आप सर्वमान त्रिमान देव अपेव आद उदार सर्व पालक सर्व कालक सर्व कोपन काल जात्र तात्र विराज ही अवतूत रूप रसाल नाम ठाव ना जात जाकर रूप रंग ना रेख आद पुरख उदार मूर्त जोन आद सेख देसो ना पेश जाकर रूप रेख ना राख जात्र तत्र दिशा विशा होए फैलियो अनुराग नाम काम विहीन पेखत ताम हुने जाहे सर्व मांस बत्र मांस देव मानता है एक मूर्त अनेक दर्शन कीन रूप अनेक खेल खेल खेल खेलन अंत को फिर एक देव पेव ना जा नहीं जे वेद और कतेव रूप रंग ना जात पात सो जाने कह जेब तात्मात्मा जात जाकर जन्म मरण विहीन चक्र वक्र फिरे चातुर चाक मान नहीं पुरतीन लोक चौदह के विखय जग जापही जेह जाप आदिनाद मूर्त तापी सब जेह ताप परम रूप पुनीत मूर्त पूर्ण पुरख पार सर्व विसर्च्यो सोमभव गण पंजन घर कालहीन कला संयुक्त काल पुरख देश धर्म ताम सो परम रहत भूत अलख अपेश अंग राग ना रंग जाके जात पात ना नाम गर्भ गंजन दुष्ट पंजन मुक्त दायक काम वाप रूप मी कनुष्ट एक पुरख अवतूत गर्भ गंजन सर्व पंजन गाद रूप सूत अंगहीन अपंग नातम एक पुरख पार सर्व लायक सर्व कायक सर्व को प्रतिपार
ਸਰਵਗੰਤਾ ਸਰਵਹੰਤਾ ਸਰਵਤੇ ਅਨਭੇਕ ਸਰਵ ਸ਼ਾਸਤਰ ਨਾ ਜਾਣਹੀ ਜੇ ਰੂਪ ਨੰਗਰ ਰੇਕ ਪਰਮ ਵੇਦ ਪੁਰਾਣ ਜਾ ਕਹਿ ਨੇਤ ਭਾਕਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਾਵੀ ਬਹੁ ਚਿਤ ਮਤ ਭਾਰ ਛੰਦ ਤੋਂ ਪ੍ਰਸਾਦ ਗੁਣ ਗੁਣ ਉਦਾਰ ਮਹਿਮਾ ਪਾਰ ਆਸਨ ਭੰਗ ਉਪਮਾਨ ਅੰਗਨ ਭੋ ਪ੍ਰਕਾਸ਼ ਨਿਸਦਿਨ ਨਾਸ ਆਜਨ ਬਾਹੁ ਸਹਨ ਸਾਹ ਰਾਜਾਨ ਰਾਜਪਾਨਾ ਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲੰਕਾਨ ਰੰਕਾਲਾਨ ਕਾਲਨ ਭੂਤ ਅੰਗ ਆਭਾ ਭੰਗ ਗਤਮਿਤ ਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਅਤਤ ਪ੍ਰਚੰਡ ਮਿਤਗਤ ਅਖੰਡ ਆਲਿਸ਼ਯ ਕਰਮ ਆਦਿਸ਼ਯ ਧਰਮ ਸਰਵਾ ਭਨਾਡੇ ਅੰਡ ਵਾਡੇ ਚਾਚੀ ਛੰਦ ਤੋਂ ਪ੍ਰਸਾਦ ਗੋਵਿੰਦੇ ਮੁਕੁੰਦੇ ਉਦਾਰੇ ਪਾਰੇ ਹਰਿ ਅੰਕਰੀ ਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਾਤਰ ਚੱਕਰ ਕਰਤਾ ਚਾਤਰ ਚੱਕਰ ਹਰਤਾ ਚਾਤਰ ਚੱਕਰ ਦਾਨੇ ਚਾਤਰ ਚੱਕਰ ਜਾਣੇ ਚਾਤਰ ਚੱਕਰ ਵਰਤੀ ਚਾਤਰ ਚੱਕਰ ਭਰਤੀ ਚਾਤਰ ਚੱਕਰ ਪਾਲੇ ਚਾਤਰ ਚੱਕਰ ਕਾਲੇ ਚਾਤਰ ਚੱਕਰ ਪਾਸੇ ਚਾਤਰ ਚੱਕਰ ਵਾਸੇ ਚਾਤਰ ਚੱਕਰ ਮਾਨੇ ਹੈ ਚਾਤਰ ਚੱਕਰ ਦਾਨੇ ਹੈ ਚਾਤਰੀ ਛੰਦ ਨਾ ਸਤਰੇ ਨਾ ਮਿੱਤਰੇ ਨਾ ਪਰਮੰਗ ਨਾ ਪਿਤਰੇ ਨਾ ਕਰਮੰਗ ਨਾ ਕਾਏ ਜਨਮ ਜਾਏ ਨਾ ਚਿਤਰੇ ਨਾ ਮਿੱਤਰੇ ਪਰੇ ਹੈ ਪਵਿੱਤਰੇ ਪ੍ਰਤੀ ਸਹਿ ਦੀ ਸਹਿ ਦ੍ਰਿ ਸਹਿ ਗ੍ਰਿ ਸਹਿ ਭਗਵਤੀ ਛੰਦ ਤੋਂ ਪ੍ਰਸਾਦ ਕਥ ਤੇ ਕੇ ਆਪਿਜ ਦੇਸੈ ਕਿਆ ਆਪਿਜ ਪੇਸੈ ਕਿਆ ਗੰਜ ਕਰਮੈ ਕਿਆ ਭੰਜ ਪਰਮੈ ਕਿਆ ਆਪਿਜ ਲੋਕੈ ਕਿਆ ਦਿਤ ਸੋਕੈ ਕਿਆ ਤੂਤ ਬਣੈ ਕੇ ਵਿਭੂਤ ਕਰਨੈ ਕੇ ਰਾਜੰਗ ਪ੍ਰਵਾਹੈ ਕੇ ਤ੍ਰਿਭੁਵਨ ਤੁਜਾਇ ਕਿਆ ਸੋਕ ਬਣਨੈ ਕੇ ਸਰਬਾ ਭਰਨੈ ਕੇ ਜਗਤੰ ਕਰਤੀ ਹੈ ਕੇ ਛਤਰੰਗ ਛਤਰੀ ਹੈ ਕੇ ਬ੍ਰਹਮੁਖ ਸਰੂਪ ਹੈ ਕੇ ਅਨੁਭਵ ਨੂੰ ਪੈ ਕੇ ਆਦ ਦੇਵ ਹੈ ਕਿ ਆਪ ਭੇਵ ਹੈ ਕਿ ਚਿਤਰੰਗ ਵੀ ਨਹਿ ਕੇ ਕਹਿ ਦੀ ਨਹਿ ਕੇ ਰੋਜੀ ਰਜਾ ਕਹਿ ਰਹੀ ਮੈਂ ਰਿਹਾ ਕਹਿ ਕੇ ਪਾਪ ਬੈਬ ਹੈ ਕਿ ਗੈ ਬੁਲ ਗੈਬ ਹੈ ਫੁਲ ਕੇ ਅਫੁਲ ਗੁਨਾ ਹੈ ਕਿ ਸਾਹਨ ਸਾਹ ਹੈ ਕੇ ਕਾਰਨ ਪੁਨਿੰਦ ਹੈ ਕਿ ਰੋਜੀ ਦੇਹਿੰਦ ਹੈ ਕਿ ਰਾਜਾ ਕਰੀਮ ਹੈ ਕਿ ਕਰਮੰਗ ਕਲੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨ ਹੈ ਕਿ ਸਰਬਤਰ ਦਾਨ ਹੈ ਕਿ ਸਰਬਤਰ ਗੌਨ ਹੈ ਕਿ ਸਰਬਤਰ ਭੌਨ ਹੈ ਕੇ ਸਵਤਰ ਦੇਸਾ ਕੇ ਸਵਤਰ ਭੇਸਾ ਹੈ ਕੇ ਸਵਤਰ ਰਾਜ ਹੈ ਕੇ ਸਵਤਰ ਸਾਜ ਹੈ ਕੇ ਸਵਤਰ ਦੀਨ ਹੈ ਕੇ ਸਵਤਰ ਲੀਨ ਹੈ ਕੇ ਸਵਤਰ ਜਾ ਹੋ ਕੇ ਸਵਤਰ ਭਾ ਹੋ ਕੇ ਸਵਤਰ ਦੇਸਾ ਹੈ ਕੇ ਸਵਤਰ ਭੇਸਾ ਹੈ ਕੇ ਸਵਤਰ ਕਾਲ ਹੈ ਕੇ ਸਵਤਰ ਪਾਲ ਹੈ ਕੇ ਸਤ ਸਰਬਤਰ ਹੰਤਾ ਕੇ ਸਵਤਰ ਗੰਤਾ ਕੇ ਸਵਤਰ ਭੇਖੀ ਕੇ ਸਵਤਰ ਭੇਖੀ ਕੇ ਸਵਤਰ ਕਾਜ ਹੈ ਕੇ ਸਵਤਰ ਰਾਜ ਹੈ ਕੇ ਸਵਤਰ ਸੁਖ ਹੈ ਕੇ ਸਵਤਰ ਭੁੱਖ ਹੈ ਕੇ ਸਵਤਰ ਤ੍ਰਾਣ ਹੈ ਕੇ ਸਵਤਰ ਪ੍ਰਾਣ ਹੈ ਕੇ ਸਵਤਰ ਦੇਸਾ ਹੈ ਕੇ ਸਵਤਰ ਭੇਸਾ ਹੈ ਕੇ ਸਰਬਤਰ ਮਾਨ ਹੈ ਸਦੈਵ ਪ੍ਰਧਾਨ ਹੈ ਕੇ ਸਰਬਤਰ ਜਾਪ ਹੈ ਕੇ ਸਰਬਤਰ ਥਾਪ ਹੈ ਕੇ ਸਰਬਤਰ ਭਾਨ ਹੈ ਕੇ ਸਰਬਤਰ ਮਾਨ ਹੈ ਕੇ ਸਰਬਤਰ ਇੰਦਰ ਹੈ ਕੇ ਸਰਬਤਰ ਚੰਦਰ ਹੈ ਕੇ ਸਰਬੰਗ ਕਲੀ ਮੈਂ ਕੇ ਬ੍ਰਹਮੰਗ ਭਈ ਮੈਂ ਕੇ ਅਕਾਲ ਲਾਮੈਂ ਕੇ ਸਾਹਿਬ ਕਲਾ ਮੈਂ ਕੇ ਸੁਨ ਰੁਜੂ ਹੈ ਤਮਾਮ ਰੁਜੂ ਹੈ ਹਮੇ ਸੁਸਲਾ ਮੈਂ ਸਲੇਖਤ ਮੁਦਾ ਮੈਂ ਗਨੀ ਮੁਸਿਕਸਤ ਹੈ ਗਰੀਬ ਉਲ ਪੁਰਸਤ ਹੈ ਬਿਲੰਦਨ ਮਕਾਨ ਹੈ ਬਿਲੰਦੁਲ ਮਕਾਨ ਹੈ ਜਮੀ ਨੁਲ ਜਮਾਨ ਹੈ ਤਮੀ ਜੁਲ ਤਮਾ ਮੈ ਰਜੂਲ ਨਿਧਾਨ ਹੈ ਹਰੀ ਪੁਲ ਜੀ ਮੈ ਰਜੈ ਕੇ ਕਿਨੈ ਨੇ ਕੁਲ ਤਰੰਗ ਹੈ ਭੇਦ ਹੈ ਭੰਗ ਹੈ ਜਜੁਨ ਨਿਵਾਜ ਹੈ ਗਨੀ ਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੰਯੁਕਤ ਸੁਦਾ ਹੈ ਸਦੈਵ ਸਰੂਪ ਹੈ ਭੇਦੀ ਅਨੂਪ ਹੈ ਸੁਸਤ ਉਪਰਾਜ ਹੈ ਸਦਾ ਸਰੂਪ ਸਾਜ ਹੈ ਸੁਸਤ ਸਲਾਹ ਹੈ ਸਦਾ ਦਾ ਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਂਗਾਧ ਰੂਪ ਹੈ ਅਨਾਥ ਸਰੂਪ ਹੈ ਆਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ ਤ੍ਰਿਵਰਗੀ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸਰਭਾਗੇ ਸੁਸਰਭਾਨੁਰਾਗੇ ਤ੍ਰਿਭੁਕਤ ਸਰੂਪ ਹੈ ਸਿਜੈ ਅਛੂਤ ਹੈ ਕਿਰਨ ਪ੍ਰਣਾਸ ਹੈ ਵਿਰਤੁਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈ ਉਕਸਦਾ ਹੈ ਵਿਭੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਕਤ ਪ੍ਰਭਾ ਹੈ ਅਨੁਕ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ ਅਪੰਗ ਹੈ ਅਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਅਨਾਦ ਹੈ ਜੁਗਾਦ ਹੈ ਜੈ ਹੈ ਬੈ ਹੈ ਭੂਤ ਹੈ ਧੂਤ ਹੈ ਨਾਸ ਉਦਾਸ ਹੈ ਧੰਦ ਹੈ ਬੰਧ ਹੈ ਅਭਗਤ ਹੈ ਵਿਰਕਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖ ਹੈ ਦਿਖ ਹੈ ਲੇਖ ਹੈ ਭੇਖ ਹੈ ਡਾ ਹੈ ਗਾ ਹੈ ਸੰਭ ਹੈ ਗਮ ਹੈ ਨੀਲ ਹੈ ਅਨਾਦ ਹੈ ਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਚਰਪਟ ਛੰਤ ਪ੍ਰਸਾਦ ਸਰਵਗੰਤਾ ਸਰਵਗੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਕਰਤਾ ਸਰਵੰਗ ਕਰਤਾ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਕਰਮੰਗ ਸਰਵੰਗ ਧਰਮੰਗ ਸਰਵੰਗ ਜੁਗਤਾ ਸਰਵੰਗ ਮੁਕਤਾ ਪ੍ਰਸਾਵਲ ਛੰਦ ਤੋ ਪ੍ਰਸਾਦ ਨਮੋ ਨਰਕਨਾਸ਼ੀ ਸਦੈਵ ਪ੍ਰਕਾਸ਼ੇ ਨੰਗੰਗ ਸਰੂਪੇ ਭੰਗੰਗ ਵਿਭੂਤੇ ਪ੍ਰਮਾਤਮ ਪ੍ਰਮਾਤੇ ਸਦਾ ਸਰਵ ਸਾਥੇ ਅਗਾ ਸਰੂਪੇ ਨਿਰਬਾਦ ਵਿਭੂਤੇ ਆਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੋਤਰੇ ਨਾ ਪੁੱਤਰੇ ਨਾ ਸੁਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਿਸਾਕ ਸ੍ਰੀ ਕੈ ਮਿੱਤੋ ਅਮੀ ਕੈ ਸਦੈਵ ਪੁਰਵਾ ਹੈ ਜੇ ਹੈ ਜਾ ਹੈ ਭਗਵਤੀ ਛੰਦ ਤੋਂ ਪ੍ਰਸਾਦ ਕੇ ਜਹਾਰ ਜੂਰ ਹੈ ਕੇ ਹਾਜ਼ਰ ਹਜੂਰ ਹੈ ਮਿਸੁ ਸਲਾਮ ਸੁਰਸਤੁਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਸੁਨ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰੋਜੀ ਰਾਜ ਕਰਹੀਮ ਹੈ ਕੇ ਰੋਜੀ ਦੇਹਿੰਦ ਹੈ ਕੇ ਰਾਜ ਕਰਹੀਂਦ ਹੈ
کریم الکمال ہیں، کس الجمال ہیں، کریم الکراج ہیں، کریم النواز ہیں، ریف السکن ہیں، راس الفکن ہیں، کلنکن پرناس ہیں، سمست النواس ہیں، گنجل گنیم ہے، رجائک رحیم ہے، سمست الجبا ہے، کہ صاحب کرائے کے نرکن پرناس ہیں، بہشت النواس ہیں، کہ سرب الگون ہے، ہمیں سلربن ہے، تمام التمیز ہیں، سمست العزیز ہے، پارم پارم عیس ہے، سمست العدیس ہے، عدیس اللیک ہے، امیس الاپیک ہے، جمین الجمع ہے، امیق الما ہے، کریم الکمال ہے، کہ جرت جمال ہے، کہ چرنگ پرکاس ہے، کہ امیت سباش ہے، کہ عجب سروپ ہے، کہ امیت وبوت ہے، کہ امیت بسا ہے، کہ آتم پربا ہے، کہ چلنگ اننگ ہے، کہ امیت اپنگ ہے، مد پار چند تو پرساد، من من پرنام گنگن مدام، اربرا گنج ہر پنر پر پنج، انگن پرنام من من سلام، ہر نر اکھن برنر امانڈ، ان پوناس من من پرکاش گنگن پرنام، جلتن مدام، انچج انگ آسن اپنگ اپما پار گتوی تدار، جلتل امر دسویس اپن، جلتل مہنت دسویس بیانت، ان پوناس ترت تار تراس آجان بہو اکسدا اونکار آد کتمی ناد، کل کھنڈ خیال گر برکار کار کر پرنام چت چرن نام، انچج گات آجیز نبات انجنگا ان چنج گات انجنج بات انٹو پندار انٹھٹ اپار، آڈیٹ ترم ات ٹھیٹ کرم آن برن آنت داتا مہان تر بول منا چھت پرساد، کرنالے ہیں کالے ہیں کل کنڈن ہے میں منڈن ہے، جگدیشر ہے پرمیشر ہے، کل کارن ہے سرو بارن ہے، ترت کے ترن ہے، جگ کے کرن من من ہے، جگ جانے ہیں سرو پر ہے، سرو کریں سرو پاس ہے، سرو ناس ہے، کرنا کریں بھی سمبر ہے، سرو ایشر ہے، جگدیشر ہے برمنڈس ہے، کل کنڈس ہے، پرتے پر ہے، کرنا کر ہے، آ جپا جپ تپا تپ کرتا کرتا مرتا مرتا مرتا مرتا کرنا کرتا کرتا کرتا تانی تیرتا ہے، تیسرا پرمیشر ہے، کرتا کرتا مرتا مرتا نرنائک ہے، کل کائک اکرتا کرتا مرتا مرت ہے، جب کرتا مرتا مرت ہے، نرنائک ہے، کھل کائک بسمبر ہے، کرنا لے نرپنائک ہے، سرپا ہے، کہ وہ بنجن ہے، گنجن ہے، رپتاپن ہے، جب جاپن ہے، اکلا کرتا سربا کرتا کرتا کر ہے، ارتار ہے، پرماتم ہے، سرباتم ہے، آتم بس ہیں، جس کے جس ہیں، پجنگ پریات چھند، نمو سورج سورجے، نمو چندر چندرے، نمو راج راجے، نمو اندر اندرے، نمو اندکارے، نمو تیج تیجے، نمو برند برندے، نمو بیج بیجے، نمو رائے سنتام سنسانت روپے، نمو پرم تتنگ تتنگ سروپے، نمو جوگ جوگے، نمو گیان گیانے، نمو منتر منتری، نمو تیان تیانے، نمو جگ جگدے، نمو گیان گیانے، نمو پوج پوجے، نمو بان بان، نمو کلا کرتا، نمو سانت روپے، نمو اندر اندرے، انادنگ بھپوتے، کلنکار روپے، لنکار لنکے، نمو آس آسے، نمو بھانک منکے، اپنگی سروپے، ننگی انامے، ترپنگی ترکالے، ننگی اکامے، کچری چند جہل پہ بہ پوجو، اناس کاسن گنج اگنج پنج لکھ پک، کال دیا لے پیک، آنام اکام اگا اڈا، اناتھے پرماتھے جونی امونی، نہ راگے نہ رنگے، نہ روپے نہ ریکے، کرمنگ پرمنگ گنجے، لے کے پجنگ پریات چند، نامستل پرنامے، سمستل پرناسے، گنجل نامے، سمستل نواس نے کاموں بے پوتے، سمستل سروپے، ککرمنگ پرناسی، سدرمنگ بے پوتے، سدا سچدانند، سترنگ پرناسی، کریم الکلندہ، سمستل نواسی، اجائے بے پوتے، گجائے گنی میں، اریم کریم کریم الرحیم، چاہتر چاکر برتی، چاہتر چاکر پوکتے، سونگ بھو سبنگ، سرب دا سرب جکتے، دکالنگ پرناسی، دیالنگ سروپے، سدانگ سنگے، اپنگنگ بے پوتے، دکالنگ پرناسی، دیالنگ سروپے، سدانگ سنگے، اپنگنگ بپوتے، اومکار تپرساد سوئیے، پادشاہی دسویں سراوک سد سمو سدان کے، دیکھ پریو کر جوگ جتی کے، سور سراردن سد سدا دیکھ سد سمو انیک متی کے، سارے ہی دیس کو دیکھ رہے ہو، مت کو نہ دیکھ پران پتی کے، سری بھگوان کی پائے کرپاؤں تے، کرتی بن ایک رتی کے، ماتے متنگ جری جر سنگ، انو پتنگ سنو سوارے، کوٹ ترنگ کرنگ سے کود پون کی، گون کو جات نیوارے، پارے پوجان کے پوپ پلی، بے دھنیاوت سیس نہ جاتے، نیاوت سیس نیاوت سیس نہ جات بیچارے، ایتے پہے تو کہاں پہے، پو پتنت کو ناگے ہی پائیں پندھارے، جیت پھر سب دیش دسان کو، باج ٹون مردنگ نگارے، گنجت گور گجان کے، سندر ہی ستی ہیں راج جارے، پوت پوک پوان کے، پوپت کون گنے نہیں جات بچارے، سری پت سری بھگوان پجے ونت کونت کے، تام سدارے، تیرتھ نان دیا دام سسن جم نے من ایک بھی سکھ ہے، وید پران کتیب قرآن، جمین جمان سوان کے پیک ہے، پون آہار جتی جتار سوے سوچار جار، دیکھ سری بھگوان کی پائے کرپاؤں تے، کرتی میں نیک نہ لکھ ہے،
ਸ੍ਰੀ ਭਗਵਾਨ ਪਜੀਨ ਪੂਵਤ ਵਿਨੇਕ ਨਾ ਲਿਖੈ ਸੁਤ ਸਿਪਾਤ ਸੁ ਸਾਸਨਾ ਦੁਰਜਾਨ ਲੈਂਗੇ ਪਾਰੀ ਗੁਮਾਨ ਪ੍ਰੇਮਨ ਮੈਂ ਕਰ ਪਰਵਤ ਪੰਕ ਲੈਣਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਬੜੇ ਬਰਿਆਰ ਵਿਚਾਰੇ ਸਾਰ ਕੀ ਤਾਰ ਪੁੱਛੀਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਜਾਨ ਕੇ ਮਾਨ ਮਲਿਆ ਗਾੜੇ ਗੜਾਨ ਕੋ ਤੋੜਨ ਸੁਭਾ ਤਨ ਚਕ ਚੜ ਲਵਈਆ ਸਾਹਿਬ ਸ੍ਰੀ ਸਭ ਕੋ ਸ੍ਰੀ ਨਾਇਕ ਜਾ ਚਕਨੇ ਸੋ ਇੱਕ ਦਿਵਈਆ ਦਾਨਵ ਦੇਵ ਫਨਿੰਦ ਨਿਸਾਚਰ ਓਤ ਪਵਿਕ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਤਨ ਮੈਂ ਪਲੀ ਪਲ ਮੈਂ ਸਭ ਤਾਪ ਤਪੈਂਗੇ ਪੁਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਕੇ ਬੋ ਪੁੰਜ ਕਪੈਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਭੈਵ ਲੋਕ ਚਪੈਂਗੇ ਮਾਨਵੇਂਦਰ ਗਜੇਂਦਰ ਨਰਾਧ ਜੋ ਤ੍ਰਿਲੋਕ ਕੋ ਰਾਜ ਕਰੇਂਗੇ ਕੋਟ ਸਨਾਨਕ ਜਾਤਿਕ ਦਾਨ ਨੇਕ ਸੁੰਬਰ ਸਾਜ ਬਰੇਂਗੇ ਬ੍ਰਹਮੇਸ਼ਰ ਵਿਸਰ ਸੱਚੀ ਪਤ ਅੰਤ ਪਸੇ ਸੰਪਾਸ ਪਰੇਂਗੇ ਜੇ ਨਰ ਸ੍ਰੀਪਤ ਕੇ ਪਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੇਂਗੇ ਕਹਾਂ ਪਿਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹੇ ਭਗਤਿਆਨ ਲਗਾਇਓ ਨਾ ਪਿਜੋ ਲਈ ਸਤ ਸਮੁੰਦਰ ਲੋਕ ਗਯੋ ਪਰ ਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਨ ਲੇ ਹੋ ਸਭ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਨ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖੀਓ ਹਰ ਵਚ ਦਿਸਾ ਮੈਂ ਕਹੂ ਪੁਛਾ ਕੋ ਸੀਸ ਨਿਭਾਇਓ ਕੂਬਤਾਨ ਕੋ ਪੂਜਤ ਹੈ ਪਸਕੋ ਮਰਤਾਨ ਕੋ ਪੂਜਨ ਤਾਇਓ ਕੋਰ ਕਿਰਿਆ ਔਰ ਜਿਓ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੂਰ ਕਿਰਿਆ ਔਰ ਜਿਓ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਅਮਰੀ ਕਰੋ ਆਦਰ ਚਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮਨ ਰਹਿ ਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਅਮਰੇ ਦੁਸ਼ ਵੈ ਤੁਮ ਕਾਹੂ ਆਪਾਦ ਮੋਹਿ ਬਚਾਹੂ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਚੰਜ ਕਰ ਦੇ ਕਰੇ ਸਭੈ ਰਨ ਕੋ ਆਜ ਸੰਗਰਿਆ ਪੂਰਨ ਹੋਏ ਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਆਉਣਾ ਤਿਆਉ ਜੋ ਵਰਚਾਉ ਸੁਖਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀਏ ਚੁਨ ਚੁਨ ਸਤਰ ਮਾਰੇ ਮਾਰੀਏ ਆਪਾਦ ਦੇ ਮੁਜੋ ਬੜੀਏ ਮਨ ਕਲ ਕਾ ਤ੍ਰਾਸ ਨਿਵਰਿਆ ਕੁਝ ਉਸਦਾ ਹਮਾਰੇ ਪੱਚਾ ਸ੍ਰੇਸ਼ ਤੂੰ ਜੋ ਕਰਿਓ ਰੱਛਾ ਰਾਖ ਲਿਓ ਮੋਏ ਰਾਖਣ ਵਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸਕੰਤਾ ਕਾਲ ਪੈ ਬ੍ਰਹਮਾ ਬਵਤਰਾ ਕਾਲ ਪੈ ਸਿਵ ਜੋ ਉਤਰਾ ਕਾਲ ਪੈ ਕਰ ਵਿਸ਼ਨੂੰ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਿਵ ਕੀਓ ਵੇਦਰਾਜ ਬ੍ਰਹਮਾ ਜੁਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਰਹਿਤਾ ਹੈ ਮਹਾਰਾਜ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜੱਛਨ ਉਪਜਾਇਓ ਆਦਮ ਤੇ ਕਹਿ ਉਤਾਰਾ ਸੋਈ ਗੁਰੂ ਸਮਝਿਓ ਮਹਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਵਧ ਕੀਓ ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦਿਸ਼ਟ ਕਰ ਪੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਪੀਰ ਪਛਾਣੈ ਕਟਕਟ ਕੇ ਪਟਪਟ ਕੀ ਜਾਣੈ ਜਾ ਬੋਧ ਕਰਕ ਕਰਾ ਕਰਤਾਰਾ ਪ੍ਰਜਾਤਰ ਤਬ ਦੇ ਪਾਰਾ ਜਵਾ ਕਰਕ ਕਰ ਤੂੰ ਕਮੂ ਤੁਮ ਮੈਂ ਮਿਲਕ ਦੇ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਗਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭਤਾ ਕਾ ਮੂਰਚਾਰ ਪੇਦਾ ਜਾ ਕੋ ਪਿਉ ਨਾ ਪਾਵਤ ਨੇਦਾ ਤਾ ਕੋ ਕਿਰਪਾ ਹਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿ ਨਿਰੰਕਾਰ ਕਾ ਚਿੰਤ ਨੇ ਭੇਵ ਆਪ ਆਪਣੀ ਬੁੱਧ ਹੈ ਜੇਤੀ ਬਣਮਤ ਪਿੰਨ ਪਿੰਨ ਤੇ ਤੇਤੀ ਤੁਮਰਾ ਲਖਾਨਾ ਜਾਇ ਪਸਾਰਾ ਕੇ ਬਿਦ ਸਜਾ ਪ੍ਰਤਮ ਸੰਸਾਰਾ ਏਕੈ ਰੂਪ ਨੂੰ ਸਰੂਪਾ ਰੰਗ ਪਿਓ ਰਾਵ ਕਈ ਪੰਡ ਜੇ ਰਸਿਤ ਜਗੀਨੀ ਕੁਝ ਕਾਨ ਬਹੁਤ ਰਸਦੀਨੀ ਕਹੂੰ ਫੁੱਲ ਆ ਜਾਓ ਬੈਠਾ ਕਹੂੰ ਸਿਮਟ ਪੈ ਸੁਨ ਕਰੀ ਕੈਠਾ ਸਗਰੀ ਸਿਰ ਦਿਖਾਏ ਚੰਪੋ ਆ ਜੁਗਾ ਸਰੂਪ ਸੁੰਭੋ ਵਰਛਾ ਮੇਰੀ ਤੁਮ ਕਰੋ ਸਿੱਖ ਬਾਰ ਸਿੱਖ ਸੰਗਰੋ ਦੁਸ਼ਟ ਜੀ ਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਹਸਤੁ ਹੀ ਤਵ ਸਣੀ ਪਰੇ ਤਿਨ ਕੇ ਦੁਸ਼ਟ ਦੁਖੀ ਤੈ ਮਰੇ ਪੁਰਖ ਜਨ ਪੁਗ ਪਰੇ ਤਿਆਰੇ ਤਿਨ ਕੇ ਤੁਮ ਸੰਕਟ ਸੁਟਾਰੇ ਜੋ ਗੁਣ ਕੋਈ ਬਾਰ ਤੇ ਹੈ ਤਾਂ ਕਿ ਕਾਰਨ ਨਿਕਟਣੇ ਹੈ ਅੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਨੇ ਤਤਕਾਲਾ ਕਿਰਪਾ ਦਿਸ਼ ਤਨ ਜਾਹਿ ਨਿਹਾਰੇ ਹੋ ਤਾਂ ਕਿ ਤਾਪ ਤਨਕ ਮੈਂ ਹਰੇ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਚਾਚੋ ਸਕੇ ਨਾ ਕੋਈ
एक बार जिन तुम्हें संभारा काल पांच देता है उबारा जिन नर नाम तिहारो कहा दारिद दुष्ट दोखते रहा जिन नर नाम तिहारो कहा दारिद दुष्ट दोखते रहा खड़ग केत में शरण तिहारी आपा दे लियो बारी सर्ब ठौर मोहो सहाई दुष्ट दोखते लियो बचाई खड़ग केत में शरण तिहारी आपात दे लियो बारी सर्ब ठौर मोहो सहाई दुष्ट दोखते लियो बचाई सैया पाए गए जब ते तुमरे तब ते कुआं तेरे नहीं आने हो राम रहीम पुराण कुरान ने कहमत एक ना मान्यो सिमृत शास्त्र भेद सब है भो भेद कहम एक ना जान्यो श्री स्पान कृपा तुमरी कर मैं ना कहो सब तो है बखान्यो दोहरा सगल द्वार को छाड़ के गयो तुहारो द्वार माहे गए की लाज अस गोविंद दास तुहार सगल द्वार को छाड़ के गए हो तुहारो द्वार बाहें गए की लाज अस गोविंद दास तुहार आनंद साहिब रामकली महला तीजा आनंद ओंकार सतगुरु प्रसाद आनंद पया मेरी माए सतगुरु में पाया सतगुरता पाया सहज सेती मनोजियां वादाइया राग रतन परिवार परियां शब्द गावन आईया सबदोता गाओ वरी केरा मन जिनी वसाया कह नानक आनंद हुआ सतगुरु में पाया ए मन मेरिया तू सुधारो हर नाले हर नाल रो तू मन मेरे दुख सब विसारना अंगीकार ओ करे तेरा कार सब सवारना सुबना गल्ला समृत स्वामी सो क्यों मनो विसारे कह नानक मन मेरी सुधारो हर नाले साचे साहेबा क्या ना ही कर तेरा है करता तेरा सब किच है जिस देह सो पावे सदा सिख सलाह तेरी नाम मन वसावे नाम जिन कह मनुष्य आवाजे शब्द कनेरे कह नानक सच्चे साहेब क्या ना ही कर तेरा साचा नाम मेरा आधार हो साच नाम आधार मेरा जिन भुखा सब गवाइया कर शांत सुख मन है वसिया पंच दूत तुदवस किते काल कंटक महरिया तुर करम पाया तु जिन को से नाम कह लागे कह नानक तह सुख होवा तित कर अनुहद वाजे साची लिवे बिन देनी माणी देनी माणी लिवे जो क्या देन माणी लिवे जो क्या करे बेचारिया तुद बाज समृत कोए नाही कृपा कर बनवारिया इस नो होर ताव नाही सबद लग सवारिया कह नानक लिवे जो क्या करे बेचारिया आनंद आनंद सुखो करे आनंद गुरु ते जानिया जानिया आनंद सदा गुरु ते कृपा करे प्यारिया कर कृपा करे कटी रंजन सारिया अंदर हो जिनका मोह टुटा तिनका सब सच्चे सवारिया कह नानक इहो आनंद है आनंद गुरु ते जानिया बाबा जिस तू दे सोई जन पावे पावे ता सो जन दे जिन और क्या करे विचारिया एक परम भूले फिरे दह दिस एक नाम लाग सवारिया गुरु प्रसादी मन पया निर्मल जना पाना पावे कह नानक जिस दी प्यारी सोई जन पावे आओ सन प्यारी उगत की करे कहानी उगत केरी के द्वारा पाई है तन मन तन सब सौंप गुर कहो हुक्म मन्ने पाईए हुक्म मन्यो गुरु केरा गाओ सची वाणी कह नानक सुनो संतो कथियो कथ कहानी ए मन चंचला चतुराई किने ना पाया चतुराई ना पाया किने तू सुन मन मेरे आप ए माया मोहनी जिने परम फुलाया माया तो मोहनी तिने कीती जिन टकोली पाईया कुर्बान कीता तिसे बिटो जिन मोह मीठा लाया कह नानक मन चंचल चतुराई किने ना पाया ए मन प्यारिया तू सदा सस माले कुटुंब तुझे देखदा चले ना ही तेरे नाले साथ तेरे चले ना ही तिस नाल क्यों चित लाइए ऐसा कम मूले ना कीचे जित अंत पछोताइए सतगुरु का उपदेश सुन तू होवे तेरे नाले कह नानक मन प्यारे तू सदा सस माले आगम अगोचरा ते अंत ना पाया अंत ना पाया किने तेरा नाम तू जाने जी जन सब केल तेरा क्या कोआ को खाने आखे ता वेखे सब तू है जिन जग तू पाया कह नानक तू सदा अगम है
ਤੇ ਰਾਂਧ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ। ਲਵ ਲੋਭ ਅਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਕਹਿ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਵਿਕਮਾਰ ਚਲਣਾ। ਲਵ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਕੰਨਿਓ ਤਿੱਖੀ ਵੱਲ ਹੋ ਨਿੱਕੀ, ਇਹ ਤਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾਂ, ਜੁਗ ਹੋ ਜੁਗ ਨਿਰਾਲੀ। ਜਿਵ ਤੂੰ ਚਲਾਹੇ ਤਿਵ ਚੱਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੇ ਤਿਵੈ ਚੱਲੇ, ਜਿਨ੍ਹਾਂ ਮਾਰਗ ਪਾਵਹੇ। ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆਵਹੇ। ਜਿਸਨੋ ਕਥਾ ਸੁਣਾਏ ਆਪਣੀ, ਸੇ ਗੁਰਦੁਆਰੇ ਸੁਪਾਵਹੇ। ਕਹਿ ਨਾਨਕ ਸੱਚੇ ਸਾਹਿਬ, ਜੋ ਭਾਵੈ ਤਿਵੈ ਚਲਾਵਹੇ। ਇਹੋ ਸੁਹਿਲਾ ਸ਼ਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੁਹਿਲਾ, ਸਤਿਗੁਰੂ ਸੁਣਾਇਆ। ਇਹੋ ਤਿੰਨ ਕਹਿ ਮਨੋਸਿਆ, ਜਿਨ ਤੁਰੋ ਲਿਖਿਆ ਆਇਆ। ਇੱਕ ਫਿਰਹਿ ਕਨੇਰੇ ਕਹਿ ਗੱਲਾ, ਗੱਲੀ ਕਿਨੇ ਨਾ ਪਾਇਆ। ਕਹਿ ਨਾਨਕ ਸ਼ਬਦ ਸੁਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸਿਜਨਾ ਜਿਨੀ ਹਰਤਿਆਇਆ, ਹਰਤਿਆਇਆ ਪਵਿੱਤ ਹੋਏ ਗੁਰੂ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉ, ਪਵਿੱਤ ਸੰਗਤ ਸਭਾਈਆ। ਕਹਿੰਦੇ ਪਵਿੱਤ, ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਤੇ ਸੰਜਮ, ਰਹੇ ਕਰਮ ਕਮਾਏ। ਸਹਿਸਹਿ ਜਿਉ ਮਲੀਨ ਹੈ, ਕਿਤ ਸੰਜਮ ਤੋਤਾ ਜਾਏ। ਮਨ ਤੋਂ ਬੋ ਸ਼ਬਦ ਲਾਗੂ, ਵਰਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰਪ੍ਰਸਾਦੀ, ਸਹਿਜ ਉਪਜੈ ਇਹ ਸਹਿਸਾ ਇਵ ਜਾਏ। ਜਿਹੋ ਮੈਲੇ ਬਾਹਰੋ ਨਿਰਮਲ, ਬਾਹਰੋ ਨਿਰਮਲ ਜਿਉ ਤਾਂ ਮੈਲੇ। ਤਿੰਨੀ ਜਨਮ ਜੁਏ ਹਾਰਿਆ, ਇਸ ਨਾਲ ਉਡਾ ਰੋਗ ਲਗਾ ਮਨ ਮਨ ਹੋ ਸਾਰਿਆ। ਵੇਦਾ ਮੈਂ ਨਾਮ ਉੱਤਮ ਸੋ ਸੁਣਿਆ, ਨਾ ਹੀ ਫਿਰੇ ਜੋ ਬੇਤਾ ਲਿਆ। ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਹੇ ਹਾਰਿਆ। ਜਿਉ ਨਿਰਮਲ ਬਾਰੋ ਨਿਰਮਲ, ਬਾਰੋ ਤਾਂ ਨਿਰਮਲ ਜਿਉ ਨਿਰਮਲ, ਸਤਿਗੁਰ ਦੇ ਗਣੀ ਕਮਾਣੀ। ਕੋੜ ਕੀ ਸੋਏ ਪਹੁੰਚੇ ਨਾ ਮਨਸਾ, ਸੱਚ ਸਮਾਣੀ ਜਨਮ ਰਤਨ ਜਿਨੀ ਕਟਿਆ ਭਲੇ ਸੇ ਹੁਣ ਜਾ ਰਹੇ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਹੋ ਰਹਿ ਗੁਰਨਾਲੇ। ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੈ ਸੰਭਾਲੇ। ਆਪ ਛੜ ਸਦਾ ਰਹਿ ਪਰਣੈ, ਗੁਰ ਬਿਨ ਹੋਰ ਨਾ ਜਾਣੈ ਕੋਈ। ਕਹਿ ਨਾਨਕ ਸੁਣੋ ਸੰਤ ਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਿਬੀ ਕੀਆ ਜਾਏ। ਅਨੇਕ ਜੂਨੀ ਪਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਓ ਸੱਚੀ ਬਾਣੀ, ਬਾਣੀ ਤਾਂ ਗਾਓ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਹੋ ਨਦਰ ਕਰ ਮੁਖ ਹੋਵੇ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਹੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਵਾਜੋ, ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਅੱਖ ਵਖਾਣੀ। ਹਰ ਹਰ ਨਿਤ ਕਰੈ ਸੁਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਕਹਿ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ। ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ, ਸਬਦ ਰਤਨ ਜਿਤ ਮਨ ਲਾਗਾਏ ਹੋ। ਆਸਮਾਓ ਸਬਦ ਸੇਤੀ ਮਨ ਮਲਿਆ, ਸੱਚੇ ਲਾਇਆ ਭਾਓ। ਆਪੇ ਹੀਰਾ ਰਤਨ ਆਪੇ, ਜਿਸਨੋ ਦੇ ਬੁਝਾਏ। ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ,
शीर्षक ताप उपाय कह करता हुकुमताए हुकुमताए आप भी कह गुरमुख किसे बुझाए तोड़े बंधन हो गए मुक्त शब्द मन वसाए गुरमुख जिसनो आप करे सो हो गए लाए कह नानक आप करता आप ही हुक्म बुझाए सिमृत शास्त्र पुन पाप विचार दे तत्तै सार ना जानी तत्तै सार ना जानी गुरु बाजो तत्तै सार ना जानी तेही गुणी संसार प्रभु सुता सुत्या रहन विहानी गुर कृपा ते से जिन जागे जिन्हा हर मन वसिया बोले अमृत बाणी कह नानक सो तत पाए जिसनो अंदिन हर लिव लागे जागत रहन विहानी माता के उदर में प्रतपाल करे सो क्यों मनो विसारी है मनो क्यों विसारी है ये वरदाता जे अगन में हर पहुंचावे उसनो क्यों पोय न सकी जिसनो आपने लिव लावे आपने लिव आपे लाए गुरमुख सदा संभाली है कह नानक वरदाता सो क्यों मनो विसारी है जैसी अगन उदर में तैसी बार माया माया अगन सबे को जे ही करते खेल रचाया जाति पाना ता जम्मिया परवार पला पाया ले छुड़की लगी तिशना माया अमर वरताया ए माया चितर विसरै मोह जय पाव दू जलाया कह नानक गुर प्रसादी जिना लिव लागी तिनी विचे माया पाया हर आप मुल कह मुल ना पाया जाए मुल ना पाया जाए किसे बिटो रहे लोक बिल लाए ऐसा सतगुरु जे मिले तिसनो सिर सौंपी है विचो आप जाए तिसनो सिर सौंपी है विचो आप जाए जिसदा जियो तिस मिल रहे हर वसै मन आए हर आप मुलक है पाग तिना के नानका जिन हर पल्ले पाए हर रास मेरी मन वन जारा हर रास मेरी मन वन जारा सतगुर तेरा सजानी हर हर नित जप्यो जी हो लाह कट्यो दिहाड़ी एहो तन तिना मिलिया जिन हर आपे पहना कह नानक रास मेरी मन खुआवन जारा ए रसना तू मन रस राज रही तेरी प्यास ना जाए प्यास ना जाए होरत किते जिचर हर रस पल्ले ना पाए हर रस पाए पल्ले पिए हर रस बोरना तृष्णा ला गया है एहो हर रस कर्मी पाई है सतगुर मिले जिस आए कह नानक होर अन रस सब विसरे जा हर वसे मनु आए ए शरीरा मेरे आ हर तुम में जोत रखी ता तू जग में आया हर जोत रखी तुद विच ता तू जग में आया हर आपे माता आपे पिता जिन जियो पाए जगत दिखाया गुरु प्रसादी बुझिया ता चलत हुआ चलत नदरी आया कह नानक सृष्ट का मूल रचिया ज्योतरा की ता तू जग में आया मन चाव पया प्रभु आगम सुनिया हर मंगल गाओ सखी ग्रह मंदिर बनिया हर गाओ मंगल नित सखिए सोग दुख ना व्यापे गुर चरण लागे दिन सपागे आप ना फिर जा पे अनंत बाणी गुर शब्द जानी नाम अदस भोगो कह नानक प्रभु आप मिलिया कन कारण जोगो ये श्री राम रिया इस जग में आए कह क्या तुद कर्म कमाया के कर्म कमाया तुद शरीरा जा तू जग में आया जिन हर तेरा रचन रचिया सो हर मन ना वसाया गुर प्रसादी हर मन वसिया पूर्व लिखिया पाया कह नानक यो शरीर प्रवान कोबा जिन सतगुर से चित लाया ये नेत्रो मेरियो हर तुम्हें ज्योत तरी हर तुम्हें ज्योत तरी हर बिन अवर ना देखो कोई हर बिन अवर ना देखो कोई नदरी हर निहालिया एहो भी संसार तुम देख दे एहो हर का रूप है हर रूप नदरी आया गुर प्रसादी बुझिया चा वेखा हर एक है हर बिन अवर ना कोई कह नानक ए नेत्र अंध से सतगुर मिले देव दृष्ट होई ए श्रवण हो मेरे हो साचे सुनने नो पठाए साचे सुनने नो पठाए शरीर लाए सुनो सतबाणी जित सुनी मंतन हरिया हुआ रसना
रस समाणी सच अलक विधानी ताकि गत कही ना जाए कह नानक अमृत नाम सुनो पवित्र हो बहो सच है सुने नो बठाए हर जियो गुफांदर रख के वाजा पौन बजाया बजाया वाजा पौन नौ द्वारे प्रगट किए दसवा गुत रखाया गुरुद्वारे लाए पावनी एक ना दसवा द्वार दिखाया तहन एक रूप नाव नव निध तिसदा अंत ना जाई पाया कह नानक हर प्यारे जियो गुफा अंदर रख के वाजा पौन वजाया यो साचा सुहेला सच है कर गाहो गाहो ता सुहेला कर सच है जिते सदा सत्यावहे सचो त्यावहे जा तुद पावहे गुरमुख जिना बुझावहे यो सच सबना का खसम है जिस बख्शे सो जिन पावहे कह नानक सच सुहेला सच्चे कर गावहे कह नानक सच सुहेला सच्चे कर गावहे आनंद सुनो वड पागी हो सगल मनोरथ पूरे पार ब्रह्म प्रभ पाया उतरे सगल विसूरे दुख रोग संताप उतरे सुनी सच्ची वाणी संत साजन पहे सरसे पूरे गुरते जानी सुनते पुनीत कहते पवित सतगुर रहा पर पूरे बिनवंत नानक गुर चरण लागे वाजे अनहद दूरे सुनते पुनीत कहते पवित सतगुर रहा पर पूरे पिनवंत नानक गुर चरण लागे वाजे अनहद तूरे वाहिगुरु जी का खालसा वाहिगुरु जी की फतेह।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੀਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾ ਕੋ ਵਿਘਨ ਨਾ ਕੋ ਲਾਗੈ ਜਾ ਕੀ ਪ੍ਰਭ ਆਗੇ ਅਰਦਾਸ। ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤ ਸਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੀ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਨੂੰ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸ਼ਬਦ ਕੁਜਾਏ ਤੇਗ ਬਹਾਦਰ ਸਿਮਰਿਆ ਕਰਨਾ ਨਿਦਾਵੇ ਤਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ ਜੁਗੋ ਜੁਗਾ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਗੁਰੂ ਸਾਹਿਬ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਅਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਚੱਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਕਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਤਿੰਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਪੁਚੰਗੀਆਂ ਦੀ ਪਵਿੱਤਰ ਕਮਾਈ ਕਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਚਰਿਆ ਦੇਖ ਤੇ ਪਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਪੁਰਸ਼ਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਪਾਵਨ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕੇ ਰਾਖੇ ਆਪ ਵਾਹਿਗੁਰੂ। ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਨਿਓਟੀਆਂ ਦੀ ਓਟ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਜੋਧੜੀ ਹੈ ਸਤਿਗੁਰੂ ਜੀ ਆਪ ਜੀ ਦਾ ਕੋਟੀ ਕੋਟ ਧੰਨਵਾਦ ਹੈ ਸਤਿਗੁਰੂ ਜੀ ਆਪ ਜੀ ਨੇ ਰਹਿਮਤਾਂ ਕੀਤੀਆਂ ਨੇ ਪਾਤਸ਼ਾਹ ਜੀਓ ਅੰਮ੍ਰਿਤ ਵੇਲੇ ਪਾਤਸ਼ਾਹ ਜੀਓ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਆਪ ਜੀ ਨੇ ਸਰਬਤ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ਿਆ ਨੇ ਪਾਤਸ਼ਾਹ ਜੀ ਉਪਰੰਤ ਚਾਰ ਪਹਿਰ ਰਾਤਰੀ ਆਪ ਜੀ ਦੇ ਹੁਕਮ ਅੰਦਰ ਸੁੱਖ ਨਾਲ ਬਤੀਤ ਹੋਈ ਚੜਿਆ ਚਾਰ ਪਹਿਰ ਦਿਨ ਸੁੱਖਾਂ ਭਰਿਆ ਬਤੀਤ ਕਰਾਉਣਾ ਸੋਹਣੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਦੇ ਅੰਦਰ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਜਾਪ ਹੋਏ ਹਨ ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਹਨ ਸਤਿਗੁਰੂ ਜੀ ਸਮੁੱਚੀ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਸੇਵਾ ਸਿਮਰਨ ਕਰਦਿਆਂ ਹਾਜ਼ਰੀ ਭਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਅੱਗੋਂ ਤੋਂ ਸਮਤ ਪ੍ਰਦਾਨ ਕਰਨਾ ਬਾਣੀ ਪੜ੍ਹੀ ਸੁਣੀ ਸੋਧ ਕੇ ਸੱਚਖੰਡ ਵਿਖੇ ਪ੍ਰਵਾਨ ਕਰਨਾ ਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਮੂਹ ਸੰਗਤਾਂ ਦੀਆਂ ਤਿਲ ਫੁੱਲ ਭੇਟਾਵਾਂ ਅਤੇ ਹਾਜ਼ਰੀ ਦਰ ਪ੍ਰਵਾਨ ਕਰਨੀ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਸਰਬ ਦੇ ਕਾਰਜ ਰਾਸ ਕਰਨੇ ਸਭਨਾ ਘਰਾਂ ਵਿੱਚ ਬੱਚਿਆਂ ਦੇ ਸਿਰਾਂ ਤੇ ਮਿਹਰ ਪ੍ਰਿਆਤ ਰੱਖਣਾ ਆਪਣੇ ਚਰਨਾ ਕਮਲਾਂ ਦਾ ਪਿਆਰ ਸਿੱਖੀ ਸਿਦਕ ਭਰੋਸਾ ਬਖਸ਼ਿਸ਼ ਕਰਕੇ ਨਿਵਾਜਣਾ ਰਹਿਮਤ ਕਰਨੀ ਸਤਿਗੁਰੂ ਜੀ ਆਨਲਾਈਨ ਸਤਿਗੁਰੂ ਜੀ ਸੰਗਤਾਂ ਆਪ ਆਪਣੇ ਘਰਾਂ ਤੋਂ ਪਾਤਸ਼ਾਹ ਜੀ ਉਹ ਕਾਰ ਵਿਹਾਰ ਕਰਦਿਆਂ ਆਪ ਜੀ ਦੀ ਬਾਣੀ ਦਾ ਆਨੰਦ ਮਾਣਦੇ ਆ ਹਾਜ਼ਰੀਆਂ ਲਵਾ ਰਹੇ ਹਨ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ ਸਰਬੱਤ ਦੀਆਂ ਹਾਜ਼ਰੀਆਂ
ਦਰ ਪ੍ਰਵਾਨ ਕਰਨੀ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਸਾਰਿਆਂ ਦੀ ਪੂਰੀਆਂ ਕਰਨੀਆਂ ਸਤਿਗੁਰੂ ਜੀ ਕਿਰਪਾ ਕਰਨੀ ਅੰਗ ਸੰਗ ਸਾਹੀ ਹੋਣਾ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਹਜ਼ੂਰ ਸਰਬਤ ਸੰਗਤਾਂ ਵੱਲੋਂ ਪਵਿੱਤਰ ਕੜਾਹ ਪ੍ਰਸਾਦ ਦੀ ਦੇਖ ਸਜ ਕੇ ਹਾਜ਼ਰ ਹੋਈ ਦਰ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸਾਦ ਸਮੂਹ ਸੰਗਤ ਵਿੱਚ ਵਰਤੇ ਜੋ ਜੀ ਚੱਕੇ ਆਪ ਜੀ ਕਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪਾਤਸ਼ਾਹ ਜੀ ਕਿਰਪਾ ਕਰੋ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸਰਬਤ ਸੰਗਤਾਂ ਨੂੰ ਕਰਤਾਰਤ ਕਰੋ ਨਿਹਾਲ ਕਰੋ ਸਤਿਗੁਰੂ ਜੀ ਆਸਾ ਕੀ ਵਾਰ ਦੇ ਦੀਵਾਨ ਸਜਾਉਣ ਦੀ ਆਗਿਆ ਪ੍ਰਦਾਨ ਕਰੋ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਪਈ ਅਕਾਲ ਕੀ ਤਵੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮਹਿਲ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਈ ਖੁਆਰ ਹੋਏ ਸਭ ਮਿਲੇਂਗੇ।

ਅਕਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਕਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੈ ਧਰਜੀ ਅਰੇ ਇੱਕ ਤੇ ਇੱਕ ਤੂੰ ਲਾਹੇ ਵਿਡਾਣੀ ਆਸ

0: ਤਰਾਜੇ ਕੀ ਦੁਨੀ ਤਰੁਕ ਮਹਲਾ ਪਹਿਲਾ
1: ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਕੀਏ ਕਟਰ ਲਾਗੀ ਵਾਰ ਮਹਲਾ ਦੂਜਾ ਜੇ ਸੋਚਣ ਦਾ ਉਗਵੈ ਸੂਰਜ ਚੜੇ ਹਜ਼ਾਰ ਇਹ ਚਾਨਣ ਹੁੰਦੀਆਂ ਗੁਰਬਿੰਦ ਹੋਰ ਅੰਧਾਰ ਮਹਲਾ।

0: ਚਾਲਾ ਹਾਥ ਜੀ ਤੇਰੇ ਕੁਦਰ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰਦ ਮੈਂ ਸੋ ਕੱਚ ਨੀ ਕੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾ ਵੱਡੀ ਵਡਿਆਈ ਜਾ ਸੱਚ ਨਿਆਓ।

0: ਗਿਆ ਜਮਕਾਲ ਮਹੱਲਾ ਪਹਿਲਾ
1: ਵਾਇਨ ਚੇਲੇ ਨੱਚਣ ਗੋਰ ਪੈਰ ਹਲਾਇਨ ਫੇਰਨ ਸਿਰ ਉੜ ਉਡਰਾਵੇ ਝਟੇ ਪਾਏ ਵੇਖੇ ਲੋਕ ਸੈਗਰ ਜਾਏ ਰੋਟੀਆਂ ਕਾਰਨ ਪੂਰੇ ਤਾਰ ਆਪ ਪਛਾੜੇ ਧਰਤੀ ਨਾਲ।

ਲਭ ਪਾਪ ਦੁਇ ਰਾਜਾ ਮਹਿਤਾ ਕੂੜ ਹਸਦਾਰ ਕਾਮ ਨੇ ਸਦ ਪੁੱਛਿਆ ਭੈ ਭੈ ਕਰੇ ਵਿਚਾਰ ਅਤਿ ਰਿਅਤ ਗਿਆਨ ਹੋਣੀ ਭੈ ਭਰੇ ਮੁਰਦਾਰ ਗਿਆਨੀ ਨੱਚੇ

ਮਾਰ ਕੜਿਆ ਬੁਰਿਆਈਆਂ ਸਹਿ ਤੁਖੇ।

साहिब जी, एक ओंकार सतनाम करता पुरख निरपहो निर्वैर अकाल मूरत अजुनी सैभं गुरप्रसाद जप आदि सच जुगाद सच हैपी सच नानक होसी पी सच रसना गुण गोपाल निद गायण शांत सहज रहस मन उपजो सगले दुख पलायण जो मांग सोई सोई पाव सेव हर के चरण रसायण जन्म मरण तुह ते छूट पव जल जगत तरायण खोजत खोजत तत् बिचारियो दास गोविंद परायण अबनासी खेम चाहे जे नानक सदा सिमर नारायण बाणी गुरु गुरु है बाणी विच बाणी अमृत सारे गुर बाणी कह सेवक जन मन परतख गुरु निस्तार ना हो जति सती नहीं पढ़िया मूर्ख मुगदा जन्म भया प्रणवत नानक तिन की सरना जिन तू नाही विसरिया अमा दृष्ट सब करे हरे अक पाप सकल मलो काम क्रोध अर लोभ महो वस करे सबे बल सदा सुख मन वसा दुख संसार खोवा गुर नव निध दरियाओ जन्म हम काल खुतोवै सुखो टल गुर सेविया अहनस सहज सबाय दर्शन परसे गुरु कै जन्म मरण दुख जाय सतनाम श्री वाहिगुरु साहिब जी तनासरी महला चौथा इच्छा पूरक सर्ब सुखदाता हर जाका उवस है काम तेना सो ऐसा हर त्याया मेरे जियड़े ता सर्ब सुख पाव है मेरे मना इच्छा पूरक सर्ब सुख दाता हर जाका वस है काम तेना
ਸੋ ਐਸਾ ਹਰ ਧਿਆਇਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਹਰ ਸਿਮਰਨ ਭਇਆ ਤਹ ਉਪਾਦ ਗਤ ਕਿਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦਿਨੀ ਜਪ ਹਰ ਭਵਜਲ ਤਰਣਾ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕਿਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦਿਨੀ ਜਪ ਹਰ ਭਵਜਲ ਤਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜਿਹੜੇ ਬੈਠੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ, ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰੁਝੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾਗ ਸਮਾਂ, ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ, ਉਹਨਾਂ ਦੇ ਜਥੇ ਪਾਸੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਗੁਰ ਸ਼ਬਦ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਰਾਮਦਾਸ ਮਹਾਰਾਜ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਤਨਾਸਰੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 669 ਅਤੇ 70 ਅੰਗ ਤੇ ਸਭਾਏਮਾਨ ਹੈ। ਅਵਗੁਰਮੁਖੋ, ਅੱਜ ਮੇਰੇ ਸਤਿਗੁਰਾਂ ਨੇ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੋਲ ਮੇਰੇ ਸਤਿਗੁਰਾਂ ਨੇ ਇੱਥੋਂ ਆਰੰਭ ਕੀਤੇ ਨੇ। ਤਨਾਸਰੀ ਮਹੱਲਾ ਚੌਥਾ, ਤਨਾਸਰੀ ਰਾਗ ਹੈ, ਰਾਗਨੀ ਵੀ ਇਹਨੂੰ ਕਿਹਾ ਜਾਂਦਾ। ਮਹੱਲਾ ਚੌਥਾ ਦੇ ਭਾਵ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ ਚੌਥੇ ਵਾਰਸ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸ਼ਬਦ ਉਚਾਰਨ ਕਰਨ ਵਾਲੇ। ਪਹਿਲੀ ਪੰਕਤੀ, ਇੱਛਾ ਪੂਰਕ ਸਰਬ ਸੁਖ ਦਾਤਾ ਹਾਰ ਜਾ ਕੈ ਵਸ ਹੈ ਕਾਮ ਤਿੰਨ।
ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ, ਸਾਨੂੰ ਸਾਰੇ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ ਉਹ ਕੌਣ ਹੈ? ਉਹ ਹੈ ਹਰੀ ਪਰਮਾਤਮਾ, ਜਿਹਦੇ ਵਸ ਵਿੱਚ ਕਾਮ ਤੇਨ ਗਾਂ ਮੰਨੀ ਜਾਂਦੀ। ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਹੇ ਮੇਰੀ ਜਿੰਦੇ, ਜੇ ਤੁਵੀਂ ਚਾਹੁੰਦੀ ਵੀ ਮੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣ, ਮੇਰੇ ਘਰ ਦੇ ਵਿੱਚ ਸਾਰੇ ਸੁੱਖ ਆ ਜਾਣ, ਫਿਰ ਤੁਵੀਂ ਐਸੇ ਹਰੀ ਪਰਮਾਤਮਾ ਨੂੰ ਧਿਆਇਆ ਕਰ, ਕਿਉਂਕਿ ਜਿਹੜੇ ਧਿਆਉਂਦੇ ਨੇ, ਜਿਹੜੇ ਜਪਦੇ ਨੇ, ਤਾ ਸਰਬ ਸੁਖ ਪਾਵਾ ਹੈ, ਮੇਰੇ ਮਨਾ ਹੋ ਮੇਰੇ ਮਨਾ, ਸਾਰੇ ਸੁੱਖ ਝੋਲੀ ਵਿੱਚ ਪੈ ਜਾਣਗੇ, ਜੇ ਤੁਵੀਂ ਉਸ ਹਰੀ ਪਰਮਾਤਮਾ ਦੇ ਨਾਮ ਨੂੰ ਜਪ ਲੈ, ਜੇ ਉਹਨੂੰ ਯਾਦ ਕਰ ਲਓ। ਇਹ ਪਹਿਲੀ ਪੰਕਤੀ ਆਪਾਂ ਆਧਾਰ ਬਣਾ ਕੇ ਸ਼ਬਦ ਦੀ ਵਿਚਾਰ ਸਾਂਝੀ ਕਰਨੇ। ਕੋਈ ਵੀ ਮਨੁੱਖ ਗੁਰੂ ਘਰ ਵਿੱਚ ਆਉਂਦਾ ਹੈ ਨਾ, ਭਾਵੇਂ ਆਪਾਂ ਗੁਰਦੁਆਰੇ ਦੀ ਗੱਲ ਕਰ ਲਈਏ, ਕੋਈ ਮੰਦਰ ਵਿੱਚ ਜਾ ਰਿਹਾ, ਕੋਈ ਮਸਜਿਦ ਵਿੱਚ ਜਾ ਰਿਹਾ, ਕੋਈ ਚਰਚ ਵਿੱਚ ਜਾ ਰਿਹਾ, ਤੁਸੀਂ ਗੁਰੂ ਘਰ ਦੇ ਵਿੱਚ ਆਉਂਦੇ ਹੋ, ਹਰੇਕ ਬੰਦੇ ਦੀਆਂ ਮਨ ਦੀਆਂ ਇੱਛਾਵਾਂ ਕੋਈ ਨਾ ਕੋਈ ਜ਼ਰੂਰ ਛੁਪੀਆਂ। ਇੰਨੀਆਂ ਇੱਛਾਵਾਂ, ਹਲੇ ਘਰੋਂ ਤੁਰਨ ਦਾ ਮਨ ਹੀ ਬਣਿਆ ਸੀ ਵੀ ਗੁਰਦੁਆਰੇ ਜਾਣਾ, ਗੁਰਦੁਆਰੇ ਪਹੁੰਚੇ ਨਹੀਂ, ਮਨ ਦੇ ਵਿੱਚ ਇੱਛਾਵਾਂ ਨੇ ਜਨਮ ਲੈਣੇ ਸ਼ੁਰੂ ਕਰ ਦਿੱਤੇ ਵੀ ਅੱਜ ਕਿਹੜੀ ਕਿਹੜੀ ਅਰਦਾਸ ਕਰਨੀ। ਬੰਦਾ ਲਿਸਟ ਬਣਾਉਂਦਾ ਵੀ ਅੱਜ ਆ ਵੀ ਮਹਾਰਾਜ ਜੀ ਕੋਲੋਂ ਮੰਗਣਾ ਹੈ, ਆ ਵੀ ਮੰਗਣਾ ਹੈ, ਆ ਵੀ ਮੰਗਣਾ। ਇਹ ਇੱਕ ਬੰਦੇ ਦੀ ਗੱਲ ਨਹੀਂ, ਭਾਵੇਂ ਕੋਈ ਹਿੰਦੂ ਵੀਰ ਮੰਦਰ ਵਿੱਚ ਜਾ ਰਿਹਾ ਮੱਥਾ ਟੇਕਣ, ਭਾਵੇਂ ਮੁਸਲਮਾਨ ਵੀਰ ਮਸੀਤ ਵਿੱਚ ਜਾ ਰਿਹਾ, ਭਾਵੇਂ ਜਿਹਨਾਂ ਦੇਸ਼ਾਂ ਵਿੱਚ ਤੁਸੀਂ ਰਹਿ ਰਹੇ ਹੋ ਇਹ ਲੋਕ ਚਰਚ ਵਿੱਚ ਜਾ ਰਹੇ ਨੇ, ਅਤੇ ਭਾਵੇਂ ਤੁਸੀਂ ਗੁਰੂ ਘਰ ਵਿੱਚ ਆ ਰਹੇ ਹੋ। ਹਰੇਕ ਬੰਦੇ ਦੇ ਅੰਦਰ ਇੱਛਾਵਾਂ ਜਨਮ ਲੈਂਦੀਆਂ, ਇੱਛਾ ਜਨਮ ਲੈਂਦੀ ਹੈ ਵੀ ਆਹ ਵੀ ਮਿਲ ਜੇ, ਆਹ ਵੀ ਮਿਲ ਜੇ। ਅਤੇ ਸਾਡੇ ਸਿੱਖ ਵਿਦਵਾਨਾਂ ਨੇ ਪੰਜ ਕੁ ਇੱਛਾਵਾਂ ਦਾ ਜ਼ਿਕਰ ਕੀਤਾ, ਚਾਰ ਪੰਜ ਹਰੇਕ ਬੰਦੇ ਨੂੰ ਜਿਹਦੇ ਮਨ ਵਿੱਚ ਪੈਦਾ ਹੁੰਦੀ ਹੈ, ਉਹ ਕਿਹੜੀਆਂ ਕਿਹੜੀਆਂ ਇੱਛਾਵਾਂ ਨੇ ਧਿਆਨ ਦਿਆ ਜੀ। ਸਭ ਤੋਂ ਪਹਿਲੀ ਇੱਛਾ ਹਰੇਕ ਬੰਦੇ ਦੇ ਮਨ, ਭਾਵੇਂ ਕੋਈ ਗਰੀਬ ਭਾਵੇਂ ਕੋਈ ਅਮੀਰ, ਇਹ ਇੱਛਾ ਕਦੀ ਵੀ ਬੰਦੇ ਦੀ ਖਤਮ ਨਹੀਂ ਹੁੰਦੀ। ਚਲੋ ਗਰੀਬ ਦੀ ਆਪਾਂ ਨੂੰ ਹਾਲਤ ਸਮਝ ਆ ਜਾਂਦੀ, ਬੰਦਾ ਗਰੀਬ ਹੈ, ਘਰ ਦੇ ਵਿੱਚ ਰੋਟੀ ਪਕਾਉਣ ਜੋਗੇ ਕੋਈ ਰਾਸ਼ਨ ਪਾਣੀ ਨਹੀਂ, ਸਿਰ ਢੱਕਣ ਵਾਸਤੇ ਛੱਤ ਨਹੀਂ, ਤਨ ਨੂੰ ਢੱਕਣ ਵਾਸਤੇ ਬਸਤਰ ਨਹੀਂ, ਚਲ ਉਹਦੀ ਇੱਛਾ ਪ੍ਰਗਟ ਹੋਣੀ ਇੱਕ ਲਾਜ਼ਮੀ ਸੀ ਕਿਉਂਕਿ ਲੋੜ ਸੀ। ਪਰ ਬੰਦੇ ਦੀ ਹਾਲਤ ਵੇਖੋ, ਇੱਕ ਬੰਦੇ ਨੂੰ ਸਭ ਕੁਝ ਪਰਮਾਤਮਾ ਨੇ ਦਿੱਤਾ, ਸੋਹਣਾ ਕਰ ਦਿੱਤਾ, ਸੋਹਣੇ ਬਸਤਰ ਦਿੱਤੇ ਨੇ, ਲਬਾਰੀਆਂ ਭਰੀਆਂ ਪਈਆਂ, ਸੋਹਣੇ ਭੋਜਨ 36 ਪ੍ਰਕਾਰ ਦੇ ਦਿੱਤੇ ਨੇ, ਸੋਹਣੀਆਂ ਗੱਡੀਆਂ ਦਿੱਤੀਆਂ, ਅਤੇ ਕੀ ਐਸੇ ਬੰਦੇ ਦੇ ਅੰਦਰ ਇੱਛਾ ਨਹੀਂ ਪੈਦਾ ਹੁੰਦੀ? ਕੀ ਐਸਾ ਬੰਦਾ ਕਹਿੰਦਾ ਵੀ ਮਹਾਰਾਜ ਜੀ ਹੁਣ ਤਾਂ ਕੁਝ ਨਹੀਂ ਚਾਹੀਦਾ? ਨਹੀਂ, ਗਰੀਬ ਦੀ ਇੱਛਾ ਤੇ ਮੰਗ ਹੀ ਬੜੀ ਥੋੜੀ ਜੀ ਜੇ ਗੁਰਮੁਖੋ, ਜਿੰਨਾ ਬੰਦਾ ਅਮੀਰ ਹੁੰਦਾ ਓਨੀਆਂ ਉਹਦੀਆਂ ਡਿਮਾਂਡਾਂ ਅਮੀਰ ਹੋ ਜਾਂਦੀਆਂ, ਹੋਰ ਮੰਗਾਂ ਵੱਧ ਜਾਂਦੀਆਂ। ਹਰੇਕ ਬੰਦੇ ਦੇ ਮਨ ਦੀ ਪਹਿਲੀ ਇੱਛਾ ਹੈ ਵੀ ਧਨ ਦੌਲਤ ਦੀ ਪ੍ਰਾਪਤੀ ਹੋਵੇ। ਦੂਸਰੀ ਸਾਡੇ ਮਨ ਦੀ ਇੱਛਾ ਇਹ ਹੁੰਦੀ ਹੈ ਵੀ ਚਲੋ ਧਨ ਦੌਲਤ ਤੇ ਮਿਲ ਗਏ, ਹੁਣ ਸੁੱਖ ਦੀ ਪ੍ਰਾਪਤੀ ਵੀ ਹੋ ਜਾਵੇ। ਤੇ ਤੁਸੀਂ ਕਹੋਗੇ ਜਦੋਂ ਧਨ ਦੌਲਤ ਹੀ ਮਿਲ ਗਈ ਤੇ ਸੁੱਖ ਤੇ ਮਿਲ ਗਿਆ ਨਾ? ਨਹੀਂ, ਬਿਲਕੁਲ, ਇਹ ਸਾਡਾ ਵਹਿਮ ਹੈ, ਇਹ ਸਾਡੇ ਮਨ ਦਾ ਭੁਲੇਖਾ ਵੀ ਧਨ ਦੌਲਤ ਮਿਲ ਜਾਏ ਤੇ ਸੁੱਖ ਮਿਲ ਜਾਏਗਾ। ਨਹੀਂ, ਜੇ ਧਨ ਦੌਲਤ ਨਾਲ ਸੁੱਖ ਮਿਲਦਾ ਹੁੰਦਾ ਨਾ, ਤੇ ਮੇਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਹ ਕਦੇ ਬਚਨ ਨਾ ਕਹਿੰਦੇ ਵੀ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਚ ਪਤ ਹੋਏ ਸੁਖੀਆ। ਹੁਣ ਹੈਰਾਨਗੀ ਦੀ ਗੱਲ, ਧਨ ਦੌਲਤ ਦੀ ਗੱਲ ਛੱਡੋ, ਮਹਾਰਾਜ ਜੀ ਨੇ ਤੇ ਰਾਜੇ ਦਾ ਜ਼ਿਕਰ ਕੀਤਾ, ਤੇ ਜਿਹਦੇ ਕੋਲ ਰਾਜ ਭਾਗ ਹੈ ਧਨ ਦੌਲਤ ਦੀ ਘਾਟ ਹੋਏਗੀ? ਰਾਜੇ ਦੇ ਖਜ਼ਾਨੇ ਦੇ ਵਿੱਚ ਸੋਨਾ ਹੈ, ਰਾਜੇ ਦੇ ਖਜ਼ਾਨੇ ਵਿੱਚ ਹੀਰੇ ਨੇ, ਰਾਜੇ ਦੇ ਖਜ਼ਾਨੇ ਵਿੱਚ ਧਨ ਦੌਲਤ ਹੈ, ਪਤਾ ਨਹੀਂ ਕਿੰਨੀ ਕੁ ਰਿਆਸਤ ਨੂੰ ਘੇਰੀ ਫਿਰਦਾ, ਕਿੰਨੀ ਕੁ ਜ਼ਮੀਨਾਂ ਜਾਇਦਾਦਾਂ ਦਾ ਮਾਲ, ਇੰਨਾ ਅਮੀਰ ਬੰਦਾ ਪਰ ਫਿਰ ਵੀ ਦੁਖੀ। ਸੁੱਖ ਪੈਸੇ ਨਾਲ ਨਹੀਂ ਆਉਂਦਾ। ਹੁਣ ਵੇਖੋ, ਕਈ ਵਾਰੀ ਆਪਾਂ ਵੇਖਦੇ ਹਾਂ ਅਮੀਰ ਬੰਦਾ ਪੈਸੇ ਦੀ ਘਾਟ ਨੇ ਪਰ ਵਿਚਾਰਾ ਦੁਖੀ, ਪੁੱਛੇ ਵੀ ਤੇਰੇ ਦੁੱਖ ਦਾ ਕਾਰਨ ਕੀ?
ਉਹ ਕਹਿੰਦੇ ਵੀ ਧਨ ਦੌਲਤੇ ਬਹੁਤੇ ਪਰ ਸਾਂਭਣ ਵਾਲੇ ਘਰ ਦੇ ਵਿੱਚ ਔਲਾਦ ਨੇ, ਪੁੱਤਰ ਨੇ ਮਹਾਰਾਜ ਨੇ ਦਿੱਤਾ। ਹਾਲਾਂਕਿ ਪੈਸਾ ਕੋਲੇ ਪਰ ਫਿਰ ਵੀ ਦੁਖੀ ਕਿਉਂਕਿ ਘਰ ਦੇ ਵਿੱਚ ਪੁੱਤਰ ਨੇ। ਹੋਰ ਕਿਸੇ ਨੂੰ ਪੁੱਛ ਕੇ ਵੇਖੋ ਵੀ ਧਨ ਦੌਲਤ ਬਹੁਤ ਏ, ਤੈਨੂੰ ਤੇ ਕੋਈ ਦੁੱਖ ਨਹੀਂ ਹੋਏਗਾ, ਤੂੰ ਤੇ ਸੁਖੀ ਹੋਏਗਾ। ਉਹ ਕਹੇਗਾ ਵੀ ਧਨ ਦੌਲਤ ਬਹੁਤ ਏ, ਪਰ ਪਰਮਾਤਮਾ ਨੇ ਬਿਮਾਰੀ ਇਹੋ ਜਿਹੀ ਲਾ ਦਿੱਤੀ ਤਾਂ ਇਲਾਜ ਹੀ ਨਹੀਂ ਹੁੰਦਾ ਪਿਆ, ਉਹ ਵੀ ਦੁਖੀ। ਇੱਕ ਬੰਦਾ ਕਹਿੰਦਾ ਵੀ ਮੈਨੂੰ ਪਰਮਾਤਮਾ ਨੇ ਧਨ ਦੌਲਤ ਵੀ ਦਿੱਤੀ, ਮੈਨੂੰ ਦੇ ਅਰੋਗਤਾ ਵੀ ਦਿੱਤੀ, ਧੀਆਂ ਪੁੱਤਰ ਵੀ ਦਿੱਤੇ ਨੇ, ਪਰ ਉਹ ਵੀ ਦੁਖੀ। ਪੁੱਛਿਆ ਵੀ ਤੇਰੇ ਦੁੱਖ ਦਾ ਕਾਰਨ ਕੀ? ਉਹ ਕਹਿੰਦਾ ਪੁੱਤਰ ਤੇ ਪਰਮਾਤਮਾ ਨੇ ਦੇ ਦਿੱਤਾ, ਪਰ ਦਿੱਤਾ ਨਸ਼ੇੜੀ, ਨਸ਼ਾ ਕਰੀ ਜਾਂਦਾ, ਸੁਣਦਾ ਹੀ ਨਹੀਂ ਕਿਸੇ, ਉਹ ਵਿਚਾਰਾ ਕਲਪੀ ਜਾਂਦਾ। ਮੇਰੇ ਕਹਿਣ ਦਾ ਭਾਵ ਗੁਰਮੁਖੋ, ਸੁੱਖ ਜਿਹੜਾ ਹੈ ਨਾ, ਸੁੱਖ ਉਹ ਪੈਸੇ ਨਾਲ ਨਹੀਂ, ਸੁੱਖ ਸਿਮਰਨ ਦੇ ਨਾਲ, ਅੰਦਰ ਦਾ ਸੁੱਖ ਟਕਾ ਜਿਹੜਾ ਬੰਦੇ ਨੂੰ ਮਿਲ, ਅੰਦਰ ਦਾ ਸਕੂਨ ਜਿਹੜਾ ਹੈ ਨਾ, ਉਹ ਪਦਾਰਥਾਂ ਵਿੱਚੋਂ ਨਹੀਂ, ਉਹ ਨਾਮ ਵਿੱਚੋਂ ਮਿਲ ਜਾਂਦਾ। ਚਲੋ, ਸਭ ਤੋਂ ਪਹਿਲੀ ਇੱਛਾ ਬੰਦੇ ਦੇ ਮਨ ਦੀ ਵੀ ਧਨ ਮਿਲ ਜਾਏ, ਦੂਸਰੀ ਮਨ ਵਿੱਚ ਇੱਛਾ ਪੈਦਾ ਹੋਈ ਵੀ ਚਲੋ ਹੁਣ ਸੁੱਖ ਵੀ ਮਿਲ ਜਾਏ, ਤੀਸਰੀ ਬੰਦੇ ਦੇ ਅੰਦਰ ਇੱਛਾ ਇੱਕ ਹੋਰ ਪੈਦਾ ਹੁੰਦੀ ਵੀ ਧਨ ਦੌਲਤ ਵੀ ਮਿਲ ਗਈ, ਸੁੱਖ ਵੀ ਮਿਲ ਗਿਆ, ਹੁਣ ਸੋਭਾ ਵੀ ਮਿਲ ਜਾਏ। ਸੋਭਾ ਦੇ ਅਰਥ ਨੇ ਲੋਕ ਮੇਰੀ ਵਡਿਆਈ ਵੀ ਕਰਨ, ਕਿਉਂਕਿ ਜ਼ਰੂਰੀ ਨੇ ਨਾ, ਅਮੀਰ ਬੰਦਾ ਹੋਵੇ ਤਾਂ ਸਾਰੇ ਲੋਕ ਉਹਨੂੰ ਸਲਾਮਾਂ ਕਰਨ, ਸਾਰੇ ਲੋਕ ਉਹਦੀ ਵਡਿਆਈ ਕਰਨ। ਬੰਦਾ ਕਹਿੰਦਾ ਅਮੀਰ ਹੋਏਗਾ, ਆਪਦੇ ਘਰ ਹੋਏਗਾ, ਮੈਂ ਕਿਹੜਾ ਲੈ ਕੇ ਖਾਣਾ, ਮੈਂ ਜੋ ਮਰਜ਼ੀ ਉਹਨੂੰ ਕਵਾਂ। ਹਰੇਕ ਬੰਦਾ ਚਾਹੁੰਦਾ ਵੀ ਮੇਰਾ ਕੋਈ ਬਰਖਿਲਾਫ਼ ਬੰਦਾ, ਕੋਈ ਗੱਲ ਕਰਨ ਵਾਲਾ ਨਾ ਹੋਵੇ, ਸਾਰੇ ਮੇਰੀ ਵਡਿਆਈ ਕਰਨ ਵਾਲੇ ਹੋ, ਸਾਰੇ ਮੇਰਾ ਮਾਣ ਸਨਮਾਨ ਕਰਨ ਵਾਲੇ ਹੋ। ਇਹ ਵੀ ਬੰਦੇ ਦੇ ਅੰਦਰ ਦੀ ਇੱਕ ਭੁੱਖ ਹੈ, ਉਹ ਵੀ ਇੱਛਾ ਪੈਦਾ ਕਰਦਾ ਵੀ ਮਹਾਰਾਜ ਪੈਦਾ ਹੁੰਦੀ ਵੀ ਜੇ ਧਨ ਦੌਲਤ ਦਿੱਤੀ ਤੇ ਮਾਣ ਸਨਮਾਨ ਵੀ ਦੇ, ਜਿੱਧਰ ਮੈਂ ਜਾਵਾਂ ਲੋਕ ਸਲਾਮਾਂ ਕਰਨ। ਇਹ ਵੀ ਇੱਕ ਨਸ਼ਾ ਜੇ ਗੁਰਮੁਖੋ, ਨਸ਼ਾ। ਅਮੀਰ ਬੰਦੇ ਨੂੰ ਕੋਈ ਸਲਾਮ ਨਾ ਕਰੇ ਉਹ ਵੀ ਦੁਖੀ ਹੁੰਦਾ। ਇੱਕ ਮਿਨਿਸਟਰ ਬਣਿਆ ਬੰਦਾ, ਮਿਨਿਸਟਰ ਕਿਸੇ ਪਿੰਡ ਵਿੱਚ ਚਲਾ ਜਾਏ, ਕਿਸੇ ਇਲਾਕੇ ਵਿੱਚ ਚਲਾ ਜਾਏ ਤੇ ਉਹਦੀ ਆਓ ਭਗਤ ਕਰਨ ਵਾਲੇ ਹੀ ਨਾ ਖਲੋਤੇ ਹੋਣ, ਫੁੱਲਾਂ ਦਾ ਹਾਰ ਲੈ ਕੇ ਗਲ ਵਿੱਚ ਪਾਉਣ ਵਾਸਤੇ ਖਲੋਤੇ ਨਾ ਹੋਣ, ਉਹਨੂੰ ਕੁਝ ਸੁਣਨ ਵਾਸਤੇ ਵੇਖਣ ਵਾਸਤੇ ਨਾ ਆਵੇ, ਉਹਦਾ ਤਾਂ ਵਿਚਾਰੇ ਦਾ ਮਰਨ ਹੋ ਜਾਂਦਾ। ਉਹ ਕਹਿੰਦਾ ਏਡਾ ਵੱਡਾ ਮੈਂ ਮਿਨਿਸਟਰ, ਇੰਨੀ ਵੱਡੀ ਮੇਰੀ ਪਦਵੀ ਤੇ ਲੋਕ ਮਾਣ ਸਨਮਾਨ ਹੀ ਨਹੀਂ ਕਰਦੇ। ਇਹ ਵੀ ਬੰਦੇ ਦੇ ਅੰਦਰ ਦੀ ਭੁੱਖ। ਹਰੇਕ ਬੰਦਾ ਚਾਹੁੰਦਾ ਵੀ ਮੈਨੂੰ ਮਾਣ ਸਨਮਾਨ ਮਿਲੇ, ਮੇਰੀ ਸੋਭਾ ਹੋਵੇ। ਚੌਥੀ ਮੰਗ ਪਤਾ ਕੀ? ਬੰਦਾ ਕਹਿੰਦਾ ਵੀ ਕੋਈ ਰੋਗ ਨਾ ਲੱਗ ਜਾਵੇ, ਬਿਮਾਰੀ ਨਾ ਲੱਗ ਜਾਵੇ। ਅਸੀਂ ਕਿੰਨੇ ਅਲਰਟ ਰਹਿੰਦੇ। ਬੰਦਾ ਕਹਿੰਦਾ ਵੀ ਮੈਂ ਕੋਈ ਇਹੋ ਜਿਹੀ ਚੀਜ਼ ਨਹੀਂ ਖਾਣੀ ਜਿਹਦੇ ਨਾਲ ਮੇਰਾ ਅੰਦਰ ਰੋਗੀ ਹੋ ਜਾਵੇ। ਚਲੋ, ਚੰਗੀ ਸਰੀਰ ਦੀ ਸੰਭਾਲ ਕਰਨੀ ਚਾਹੀਦੀ, ਕੋਈ ਰੋਗ ਨਾ ਲੱਗ ਜਾਵੇ, ਬਿਮਾਰੀ ਨਾ ਲੱਗ ਜਾਵੇ। ਪਰ ਪਤਾ ਥੋੜ੍ਹਾ ਲੱਗਦਾ ਕਿਹੜੇ ਵੇਲੇ ਕਿਹੜੀ ਬਿਮਾਰੀ ਨੇ ਆਣ ਕੇ ਘੇਰ ਲੈਣਾ। ਬੰਦਾ ਕਹਿੰਦਾ ਵੀ ਮੈਨੂੰ ਕੋਈ ਦੁੱਖ ਨਾ ਹੋਵੇ। ਪੰਜਵੀਂ ਮੰਗ ਜਿਹੜੀ ਨਾ, ਉਹ ਕਿਸੇ ਟਾਵੇਂ ਟਾਵੇਂ ਦੇ ਅੰਦਰ ਪੈਦਾ ਹੁੰਦੀ, ਟਾਵੇਂ ਟਾਵੇਂ ਉਹ ਸਾਰਿਆਂ ਦੇ ਅੰਦਰ ਪੈਦਾ ਨਹੀਂ ਹੁੰਦੇ। ਅਸੀਂ ਆਉਂਦੇ ਹਾਂ ਦੁਨੀਆਂ ਦੇ ਪਦਾਰਥ ਮੰਗ ਕੇ ਚਾਹੇ, ਪਰ ਕੋਈ ਵਿਰਲਾ ਜੇ ਉਹ ਕਹਿੰਦਾ ਮਹਾਰਾਜ ਧਨ ਵੀ ਦੇ ਦਿੱਤਾ, ਸੁੱਖ ਵੀ ਦੇ ਦਿੱਤਾ, ਦੇਹ ਰੋਗਤਾ ਵੀ ਦੇ ਦਿੱਤੀ, ਸੋਭਾ ਵੀ ਮਿਲ ਗਈ, ਇੱਕ ਹੋਰ ਦਾਤ ਦੇ ਦਿਓ। ਪੁੱਛਿਆ ਜੀ ਉਹ ਕਿਹੜੀ? ਉਹ ਦਾਤ ਇਹ ਹੈ ਵੀ ਮੈਂ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਸਕਾਂ, ਪਰਮਾਤਮਾ ਦੀ ਗੋਦ ਮਿਲ ਜਾਏ, ਪਰਮਾਤਮਾ ਦਾ ਨਾਮ ਮਿਲ ਜਾਏ। ਇਹ ਵੀ ਸਾਡੇ ਮਨ ਦੀ ਇੱਛਾ ਹੁੰਦੀ, ਪਰ ਸਾਰਿਆਂ ਦੀ ਨਹੀਂ, ਬਹੁਤ ਘੱਟ ਦੀ ਹੈ ਨੇ। ਵਿਰਲੇ ਨਾ ਹੀ ਕਣੇ ਫੈਲ ਫੱਕੜ ਸੰਸਾਰ। ਇਹ ਜਿਹੜੀਆਂ ਪੰਜ ਇਛਾਵਾਂ ਦਾ ਜ਼ਿਕਰ ਕੀਤਾ ਨਾ, ਇਹ ਸਾਰੀਆਂ ਸਾਡੀਆਂ ਪੂਰੀਆਂ ਹੋ ਸਕਦੀਆਂ, ਜਿਵੇਂ ਆਪਾਂ ਮੰਗਦੇ ਹਾਂ ਆ ਵੀ ਦੇ ਦਿਓ, ਆ ਵੀ ਦੇ ਦਿਓ, ਸਾਰੀਆਂ ਪੂਰੀਆਂ ਹੋ ਜਾਣਗੀਆਂ। ਕਿਵੇਂ ਪੂਰੀਆਂ ਹੋਣਗੀਆਂ? ਉਹ ਇੱਕ ਸਿੱਖ ਨੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਪੁੱਛਿਆ ਵੀ ਮਹਾਰਾਜ ਆਹ ਮੇਰੇ ਮਨ ਦੀ ਇੱਛਾ, ਮੈਂ ਤੁਹਾਡੇ ਚਰਨਾਂ ਵਿੱਚ ਆਇਆ, ਇੰਨੀ ਦੂਰ ਤੋਂ ਆਇਆ, ਪਤਾ ਨਹੀਂ ਪਰਤ ਕੇ ਦੁਬਾਰਾ ਤੁਹਾਡੇ ਦਰਸ਼ਨ ਹੋਣਗੇ ਨਾ, ਕਿਉਂਕਿ ਸਾਡੀ ਬੋਡੀ ਦਾ ਕੋਈ ਸਰੀਰ ਦਾ ਪਤਾ ਥੋੜ੍ਹਾ। ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮੱਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ, ਨਾ ਪਤਾ ਹੀ ਨਹੀਂ ਅਗਲਾ ਸਵਾਸ ਸੋਣਾ ਕਿ ਨਹੀਂ। ਆਹ ਇਛਾਵਾਂ ਮੇਰੀਆਂ ਪੂਰੀਆਂ ਕਰ ਦੇ। ਅਤੇ ਮੇਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਚਨ ਕਿਹਾ ਸੀ, ਕਹਿਣ ਲੱਗੇ ਸਿੱਖਾ ਆਇਆ ਗੁਰੂ ਨਾਨਕ ਦੇ ਘਰ ਦੇ ਵਿੱਚ, ਇੱਥੇ ਕਿਸੇ ਚੀਜ਼ ਦੀ ਘਾਟ ਨਹੀਂ, ਤੇਰੀਆਂ ਪੰਜ ਕੀ ਜਿੰਨੀਆਂ ਵੀ ਇਛਾਵਾਂ ਨੇ ਸਾਰੀਆਂ ਪੂਰੀਆਂ ਹੋ ਜਾਣ, ਪਰ ਇੱਕ ਕੰਮ ਕਰਨਾ ਪਏਗਾ। ਪੁੱਛਿਆ ਜੀ ਕਿਹੜਾ? ਕਹਿਣ ਲੱਗੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ
ਉਸ ਪਰਮਾਤਮਾ ਦੇ ਨਾਮ ਵਿੱਚ ਸਿਰਤ ਜੋੜ ਲਈ, ਆਪਣੀ ਰਸਨਾ ਤੇ ਸਤਨਾਮ ਦਾ ਜਾਪ ਲੈ, ਆਪਣੀ ਰਸਨਾ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਜਾਪ ਲੈ। ਪਰਮਾਤਮਾ ਦੇ ਨਾਂ ਵਿੱਚ ਇੰਨੀ ਤਾਕਤ ਹੈ, ਇੰਨੀ ਸਮਰੱਥਾ ਹੈ, ਇੱਕ ਨਹੀਂ ਪੰਜ ਨਹੀਂ ਤੇਰੀਆਂ ਹਜ਼ਾਰਾਂ ਇਸ਼ਾਵਾਂ ਜਿਹੜੀਆਂ ਨੇ ਨਾ ਉਹ ਪਰਮਾਤਮਾ ਪੂਰੀਆਂ ਕਰ, ਹਜ਼ਾਰਾਂ ਦੀ ਮੈਂ ਗਿਣਤੀ ਕੀਤੀ ਸਾਰੀਆਂ ਪੂਰੀਆਂ ਕਰ ਦੇ ਜੇ ਤੂੰ ਬੰਦਗੀ ਕਰੇ ਸਿਮਰਨ ਕਰੇ। ਉਹ ਸੁਖਮਣੀ ਸਾਹਿਬ ਦਾ ਇੱਕ ਪਦਾ ਪੜ੍ਹਦੇ, ਇੱਕ ਇੱਕ ਇਸ਼ਾਵਾਂ ਦਾ ਜ਼ਿਕਰ ਕੀਤਾ। ਮਹਾਰਾਜ ਜੀ ਕਹਿੰਦੇ ਜਿਸ ਧਨ ਕੋ ਚਾਰ ਕੁੰਠ ਉੱਠਦਾ ਵੈ, ਜਿਸ ਧਨ ਦੀ ਪ੍ਰਾਪਤੀ ਵਾਸਤੇ ਚਾਰੇ ਦਿਸ਼ਾਵਾਂ ਵਿੱਚ ਭੱਜਾ ਫਿਰਦਾ ਭੱਜਾ ਫਿਰਦਾ। ਅੱਜ ਬੰਦਾ ਕਿੱਥੇ ਕਿੱਥੇ ਠੋਕਰਾਂ ਨਹੀਂ ਖਾ ਰਿਹਾ, ਕਾਹਦੇ ਵਾਸਤੇ? ਪਰਿਵਾਰ ਛੱਡ ਕੇ, ਛੋਟੇ ਛੋਟੇ ਬੱਚੇ ਛੱਡ ਕੇ ਬੰਦਾ ਦੇਸ਼ਾਂ ਵਿਦੇਸ਼ਾਂ ਵਿੱਚ ਭੱਜਾ ਫਿਰਦਾ, ਕਾਹਦੇ ਵਾਸਤੇ? ਵੀ ਧਨ ਦੌਲਤ ਮਿਲ ਜਾਏ। ਮਹਾਰਾਜ ਕਹਿਣ ਲੱਗੇ ਜਿਸ ਧਨ ਕੋ ਚਾਰ ਕੁੰਠ ਉੱਠਦਾ ਵੈ, ਉਹ ਕਿਵੇਂ ਮਿਲੇਗਾ? ਸੋ ਧਨ ਹਰ ਸੇਵਾ ਤੇ ਪਾਵੇ, ਹਰੇ ਦੀ ਸੇਵਾ ਕਰੇ ਕਰ, ਸਿਮਰਨ ਕਰਿਆ ਕਰ, ਉਹ ਧਨ ਝੋਲੀ ਵਿੱਚ ਪੈ ਜਾਏਗਾ। ਜਿਸ ਸੁਖ ਕੋ ਨਿਤ ਬੰਸ਼ ਹੈ ਮੀਤ, ਉਹ ਮੇਰੇ ਮਿੱਤਰਾ, ਜਿਸ ਸਿੱਖ ਨੂੰ ਲੱਭਣ ਵਾਸਤੇ ਦਾਂ ਤਰ ਤੇ ਭਟਕਦਾ ਫਿਰਦਾ, ਸੋ ਸੁਖ ਸਾਧੂ ਸੰਗ ਪ੍ਰੀਤ, ਉਹ ਗੁਰੂ ਨਾਲ ਪ੍ਰੀਤ ਕਰਿਆ ਕਰ, ਗੁਰੂ ਦੀ ਸੰਗਤ ਕਰਿਆ ਕਰ। ਗੁਰੂ ਦੀ ਸੰਗਤ ਕਰਨ ਵਾਲੇ ਨੂੰ ਸੁਖ ਮਿਲਦੇ, ਗੁਰੂ ਦੀ ਸੰਗਤ ਕਰਨ ਵਾਲੇ ਨੂੰ ਸੁਖ ਮਿਲਦੇ। ਜਿਸ ਸੋਭਾ ਕੋ ਕਰੇ ਭਲੀ ਕਰਨੀ, ਕਹਿੰਦਾ ਪੁੱਤਰਾ ਮੈਨੂੰ ਸੋਭਾ ਮਿਲ ਜਾਏ ਤੇ ਮੇਰੇ ਧੰਨ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਆਹ ਮੇਰੇ ਪੁੱਤਰਾ, ਕੱਲੇ ਮਹੱਲੇ ਵਿੱਚ ਸੋਭਾ ਨਹੀਂ ਮਿਲੇਗੀ, ਕੱਲੇ ਇੰਜ ਕਹਿ ਲਈਏ ਵੀ ਇੱਕ ਦੇਸ਼ ਵਿੱਚ ਹੀ ਸੋਭਾ ਨਹੀਂ ਮਿਲੇਗੀ, ਉਹ ਨਾਮ ਨੂੰ ਜਪਨੇ ਜੈ ਜੈਕਾਰ ਲੋਕ ਵਿੱਚ ਵੀ ਹੋ ਜਾਏਗੀ ਤੇ ਜੈ ਜੈਕਾਰ ਪਰਲੋਕ ਵਿੱਚ ਵੀ ਹੋ ਜਾਏਗੀ। ਜਿਸ ਸੋਭਾ ਕੋ ਕਰੇ ਭਲੀ ਕਰਨੀ, ਕੀ ਕਰਿਆ ਕਰ? ਸਾ ਸੋਭਾ ਭੱਜ ਹਰ ਕੀ ਸਰਨੀ, ਹਰੀ ਦੀ ਸ਼ਰਨ ਵਿੱਚ ਰਹਿ ਨਾਮ ਜਪ, ਅਨਕ ਉਪਾਵੀ ਰੋਗ ਨਾ ਜਾਏ, ਬੜੇ ਯਤਨ ਕਰਦਾ ਰੋਗ ਖਤਮ ਨਹੀਂ ਦੇ, ਰੋਗ ਮਿਟੇ ਹਰ ਅਵਖਦ ਲਾਏ। ਕਹਿਣ ਲੱਗੇ ਉਸ ਪਰਮਾਤਮਾ ਦੇ ਨਾਮ ਦੀ ਦਵਾਈ ਮੁੱਖ ਵਿੱਚ ਪਾ ਲਾ, ਤੇਰੀ ਰਸਨਾ ਤੇ ਵਾਹਿਗੁਰੂ ਦਾ ਨਾਮ ਆ ਜੇ, ਸਾਰੇ ਰੋਗ ਖਤਮ ਹੋ ਜਾਣ। ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਾਹ ਪ੍ਰਵਾਨ, ਸਾਰਿਆਂ ਖਜ਼ਾਨਿਆਂ ਦਾ ਮਾਲ ਪਰਮਾਤਮਾ ਦਾ ਨਾਮ ਹੈ, ਜਦੋਂ ਤੇਰੀ ਰਸਨਾ ਤੇ ਨਾਮ ਆ ਜਾਏਗਾ ਨਾ, ਜਪ ਨਾਨਕ ਦਰਗਾਹ ਪ੍ਰਵਾਨ, ਦਰਗਾਹ ਵਿੱਚ ਪ੍ਰਵਾਨ, ਲੋਕ ਵੀ ਸੁਖੀ ਤੇ ਪਰਲੋਕ ਵੀ ਸੁਖੀ। ਇਸੇ ਕਰਕੇ ਮਹਾਰਾਜ ਜੀ ਬਚਨ ਸਤਨਾਮ ਸਤਨਾਮ

0: ਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਬਸ ਆ ਜੁਗਤੀ ਜੀ ਜਿਹੜੀ ਗੁਰਮੁਖਾਂ ਨੇ ਮਹਾਂਪੁਰਖਾਂ ਨੇ ਸਤਿਗੁਰਾਂ ਨੇ ਸਾਡੀ ਝੋੜੀ ਵਿੱਚ ਪਾਈ, ਬੰਦਿਆ ਤੁਰਦਾ ਫਿਰਦਾ ਨਾਮ ਜਪਿਆ ਕਰ, ਸਾਰੇ ਸੁੱਖ ਮਿਲ ਜਾਏ। ਇੱਕ ਹੋਰ ਪ੍ਰਮਾਣ ਸਾਂਝਾ ਕਰਦਿਆਂ ਸੁਖਮਣੀ ਸਾਹਿਬ, ਉਹਦੇ ਵਿੱਚ ਵੀ ਇਹਨਾਂ ਇੱਛਾਵਾਂ ਦਾ ਜ਼ਿਕਰ ਕੀਤਾ ਹੈ। ਚਾਰ ਪਦਾਰਥ ਜੇ ਕੋ ਮੰਗ ਸਾਧ ਜਨਾ ਕੀ ਸੇਵਾ ਲਾਗ, ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਦਗਾਵੇ, ਜੇ ਕੋ ਆਪਣੀ ਸੋਭਾ ਲੋੜੈ ਸਾਧ ਸੰਗ ਇਹੋ ਮੈਂ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੇ ਸਾਧ ਜਨਾ ਕੀ ਸਰਣੀ ਪਰੇ, ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਸ। ਇਹ ਮਹਾਰਾਜ ਜੀ ਨੇ ਅੱਜ ਜੁਗਤੀ ਦੱਸੀ। ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਹੁਕਮ ਬਖਸ਼ਿਸ਼ ਕਰਦੇ ਪਏ ਨੇ, ਇੱਛਾ ਪੂਰਕ ਸਰਬ ਸੁਖਦਾਤਾ ਹਾਰ, ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹਰੇ ਪਰਮਾਤਮਾ ਹੈ, ਸਾਰੇ ਸੁਖ ਦੇਣ ਵਾਲਾ ਪਰਮਾਤਮਾ ਹੈ, ਜਾਂ ਕਿ ਵਸ ਹੈ ਕਾਮ ਧੇਨਾ। ਸਨਾਤਨ ਧਰਮ ਦੇ ਲੋਕ ਕਾਮ ਤੇਲ ਗਾਂ ਦੇ ਪਿੱਛੇ ਭੱਜੇ ਫਿਰਦੇ ਨੇ, ਮਿਲ ਜਾਏ ਮਿਲ ਜਾਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਪਤਾ ਨਹੀਂ ਮਿਲੀ ਕਿ ਨਹੀਂ, ਪਤਾ ਨਹੀਂ ਹੈ ਵੀ ਕਿ ਨਹੀਂ। ਕਹਿਣ ਲੱਗੇ ਤੂੰ ਕਾਮ ਤੇਨ ਗਾਂ ਦਾ ਖੇੜਾ ਛੱਡ, ਤੂੰ ਉਸ ਨੂੰ ਪੈਦਾ ਕਰਨ ਵਾਲੇ ਹਰੇ ਪਰਮਾਤਮਾ ਨਾਲ ਜੁੜ ਜਾ। ਜਦੋਂ ਹਰੇ ਪਰਮਾਤਮਾ ਨਾਲ ਜੁੜੇਗਾ ਨਾ, ਸਾਰਾ ਕੁਝ ਝੋਲੀ ਵਿੱਚ ਪੈ ਜਾਏਗਾ। ਸੋ ਐਸਾ ਹਰ ਧਿਆਇਆ ਹੈ, ਐਸੇ ਹਰੀ ਨੂੰ ਧਿਆ ਮੇਰੇ ਜੀੜੇ, ਹੇ ਮੇਰੀਏ ਜਿੰਦੇ, ਹੇ ਮੇਰੇ ਮਨਾ, ਐਸੇ ਪਰਮਾਤਮਾ ਨੂੰ ਧਿਆਏਗਾ ਤਾਂ ਸਰਬ ਸੁਖ ਪਾਵਾ ਹੈ ਮੇਰੇ ਮਨ। ਫਿਰ ਇੱਕ ਨਹੀਂ ਦੋ ਨਹੀਂ, ਮਹਾਰਾਜ ਨੇ ਸਰਬ ਸ਼ਬਦ ਵਰਤੇ। ਜਿੱਥੇ ਸਰਬ ਸਭ ਆ ਜਾਏ ਨਾ, ਉੱਥੇ ਸਾਰਾ ਕੁਝ ਆ, ਤਾਂ ਸਰਬ ਸੁਖ ਪਾਵਾ ਹੈ ਮੇਰੇ ਮਨ। ਰਹਾਉ ਦੀ ਪੰਕਤੀ ਤਤ ਸਾਰ ਕਿਵੇਂ ਮਿਲੇਗਾ, ਆਹ ਕੰਮ ਕਰਨਾ ਪਏਗਾ। ਜਪ ਮਨ ਸਤਨਾਮ ਸਦਾ ਸਤਨਾਮ, ਹੇ ਮੇਰੇ ਮਨਾ ਜਪ। ਕੀ ਜਪ ਜੀ? ਸਤਨਾਮ। ਸਤਨਾਮ ਦੇ ਅਰਥ ਕੀ ਨੇ? ਸਦਾ ਰਹਿਣ ਵਾਲਾ ਪਰਮਾਤਮਾ ਦਾ ਨਾਮ। ਸਦਾ ਰਹਿਣ ਵਾਲਾ ਕੌਣ ਹੈ ਜੀ? ਪਰਮਾਤਮਾ। ਕੀ ਬੰਦਾ ਸਦਾ ਨਹੀਂ ਰਹਿੰਦਾ? ਆ ਧਰਤੀ ਨੇ ਸਦਾ ਨਹੀਂ ਰਹਿਣਾ? ਨਹੀਂ, ਕੁਝ ਸਮੇਂ ਵਾਸਤੇ। ਸੇਕ ਹਯਾਤੀ ਜਗ ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ। ਬੰਦੇ ਦੀ ਤੇ ਉਮਰ ਹੀ ਗੁਰਮੁਖੋ ਬਹੁਤ ਥੋੜੀ, 70-80 ਵਰੇ ਲੰਘਦਿਆਂ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਸਮਾਂ ਲੰਘ ਜਾਂਦਾ। ਜਿਵੇਂ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ, ਜਾਲਣ ਗੋਰਾ ਨਾਲ ਉਲਾਮੇ ਜੀ। ਵੱਡੇ ਵੱਡੇ ਆਏ ਨੂੰ ਸੰਸਾਰ ਦੇ ਵਿੱਚ ਆਪਣੇ ਨਾਮ ਦਾ ਡੰਕਾ ਵਜਾ ਕੇ ਚਲੇ ਗਏ। 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਕਰ ਦਿਆ ਨਾ ਬਾਤੇ। 1 ਲੱਖ ਪੁੱਤਰ ਮੰਨਿਆ, 1.25 ਲੱਖ ਨਾਤੀ, ਨਾਤੀ ਕਹਿੰਦੇ ਨੇ ਪੋਤਿਆਂ ਨੂੰ, ਪੋਤਰਿਆਂ। ਇੱਡਾ ਵੱਡਾ ਪਰਿਵਾਰ ਉਸ ਰਾਵਣ ਦਾ, ਅੱਜ ਉਹਦੀ ਮੜੀ ਤੇ ਦੀਵਾ ਜਗਾਉਣ ਵਾਲਾ ਵੀ ਕੋਈ ਨਹੀਂ। ਸਭ ਕੁਝ ਖਤਮ ਹੋ, ਕਿਉਂਕਿ ਸਦੀਵੀ ਰਹਿਣ ਵਾਲਾ ਇੱਕੋ ਹੀ ਤਾਕਤ ਹੈ, ਇੱਕੋ ਹੀ ਮੇਰਾ ਮਾਲਕ ਹੈ। ਉਹ ਕੌਣ ਹੈ? ਪਰਮਾਤਮਾ। ਤੇ ਉਸ ਪਰਮਾਤਮਾ ਨੂੰ ਜਪਣ ਦਾ ਮਹਾਰਾਜ ਜੀ ਉਪਦੇਸ਼ ਕਰਦੇ ਪਏ ਨੇ। ਜਪ ਮਨ ਸਤਨਾਮ ਸਦਾ ਸਤਨਾਮ, ਸਦਾ ਹੀ ਜਪਦਾ ਰਿਹਾ ਕਰ। ਇੱਕ ਦਿਨ ਨਹੀਂ, ਦੋ ਦਿਨ ਨਹੀਂ, ਜਿਤਨੇ ਸਵਾਸ ਦਿੱਤੇ ਨੇ ਨਾ, ਉਹਨੇ ਸਵਾਸਾਂ ਦੇ ਨਾਲ ਕਰ ਬੰਦੇ ਤੂੰ ਬੰਦਗੀ, ਜਿਚਰ ਘੱਟ ਮੈਂ ਸਾ। ਲੋਕ ਦਾ ਸੁੱਖ ਮਿਲੇਗਾ। ਅੱਗੇ ਮਹਾਰਾਜ ਜੀ ਨੇ ਜ਼ਿਕਰ ਕੀਤਾ ਹਾਲਤ ਪਲਤ ਮੁੱਖ ਉਜਲ ਹੋਈ ਹੈ। ਹਾਲਤ ਕਹਿੰਦੇ ਨੇ ਅੱਜ ਇੱਥੇ ਆਪਾਂ ਬੈਠੇ ਹਾਂ, ਆਹ ਲੋਕ ਸੰਸਾਰ। ਪਲਤ ਕਹਿੰਦੇ ਨੇ ਜਿੱਥੇ ਮਰਨ ਤੋਂ ਬਾਅਦ ਸਾਡਾ ਨਿਵਾਸ ਹੋਣਾ, ਮਰਨ ਤੋਂ ਬਾਅਦ ਜਿੱਥੇ ਅਸੀਂ ਜਾਣਾ। ਪਲਤ, ਹਾਲਤ ਪਲਤ ਮੁੱਖ ਉਜਲ ਹੋਈ, ਲੋਕ ਵਿੱਚ ਵੀ ਤੇਰੀ ਜੈ ਜੈਕਾਰ ਕਰਨ ਤੇ ਪਰਲੋਕ ਵਿੱਚ ਵੀ ਜੈ ਜੈਕਾਰ। ਪਰ ਕਦੋਂ? ਨਿੱਤ ਧਿਆਈਏ ਹਰ ਪੁਰਖ ਨਿਰੰਜਨਾ, ਜਦੋਂ ਨਿੱਤ ਹਰ ਰੋਜ਼ ਉਸ ਹਰੀ ਪੁਰਖ ਨਿਰੰਜਨ
1: ਪੁਰਖ ਕਹਿੰਦੇ ਨੇ ਬਣਾਉਣ ਵਾਲਾ, ਹਰੀ ਕਹਿੰਦੇ ਨੇ ਪਰਮਾਤਮਾ, ਨਿਰੰਜਨਾ ਦੇ ਅਰਥ ਨੇ ਜਿਹੜਾ ਪਰਮਾਤਮਾ ਮਾਇਆ ਦੀ ਕਾਲਖ ਤੋਂ ਰਹਿਤ। ਬੰਦੇ ਤੇ ਮਾਇਆ ਦਾ ਪ੍ਰਭਾਵ ਹੈ, ਬੰਦੇ ਟਕੇ ਟਕੇ ਤੇ ਬੇਈਮਾਨ ਹੁੰਦਾ, ਪਰ ਪਰਮਾਤਮਾ ਤੇ ਮਾਇਆ ਦਾ ਅਸਰ ਨੂੰ ਉਹ ਨੀ ਕਹਿੰਦੇ ਵੀ ਮੈਂ ਫਲਾਣੇ ਦਾ ਹੱਕ ਮਾਰ ਲਵਾਂ ਕਿਸੇ ਨਾਲ, ਉਹ ਤੇ ਸਗੋਂ ਦੇਣ ਵਾਲਾ ਦਾਤਾ, ਉਹਨੂੰ ਕਹਿੰਦੇ ਨੇ ਨਿਰੰਜਨ। ਜੇ ਤੇ ਮਾਇਆ ਦੀ ਕਾਲਖ ਦਾ ਕੋਈ ਪ੍ਰਭਾਵ ਨਹੀਂ, ਰਹਾਓ ਜਹਾ ਹਰ ਸਿਮਰਨ ਭਇਆ। ਜੈ ਹਰ ਸਿਮਰਨ ਭਇਆ ਦੇ ਅਰਥ ਨੇ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਸਿਮਰਨ ਟਿਕ ਗਿਆ, ਪਰਮਾਤਮਾ ਦੀ ਯਾਦ ਟਿਕ ਜਾਏ, ਵਾਹਿਗੁਰੂ ਦਾ ਨਾਮ ਵਸ ਜਾਏ, ਜਹ ਹਰ ਸਿਮਰਨ ਭਇਆ, ਉੱਥੇ ਹੁੰਦਾ ਕੀ ਹੈ? ਤਹ ਉਪਾਧਗਤ ਕਿਨ, ਤਹ ਉਪਾਧਗਤ ਦੇ ਅਰਥ ਨੇ ਉਸ ਮਨੁੱਖ ਦੇ ਹਿਰਦੇ ਵਿੱਚ ਫਿਰ ਕੋਈ ਕਲੇਸ਼, ਕੋਈ ਝਗੜਾ, ਕੋਈ ਬਖੇੜਾ ਨਹੀਂ ਰਹਿੰਦਾ। ਕਲੇਸ਼ ਕਾਹਦਾ ਸਾਡੇ ਅੰਦਰ ਜੀ? ਪੰਜਾਂ ਵਿਕਾਰਾਂ। ਕਲੇਸ਼ ਕਾਹਦਾ ਸਾਡੇ ਅੰਦਰ? ਮਾਇਆ ਦਾ। ਕਲੇਸ਼ ਕਾਹਦਾ ਸਾਡੇ ਅੰਦਰ? ਵੈਰ ਭਾਵਨਾ ਦਾ। ਕਲੇਸ਼ ਕਾਹਦਾ ਸਾਡੇ ਅੰਦਰ? ਨਿੰਦਿਆ ਚੁਗਲੀ ਦਾ। ਇਹ ਸਾਰੇ ਕਲੇਸ਼, ਝਗੜੇ, ਨਿੰਦਿਆ, ਚੁਗਲੀ, ਈਰਖਾ ਜਿਹੜੀ ਨਾ, ਸਾਰਾ ਕੁਝ ਖਤਮ ਹੋ ਜਾਂਦਾ। ਤਹ ਉਪਾਧਗਤ ਕੀਨੀ, ਸਾਰਿਆਂ ਦੇ ਇੰਜ ਕਹਿ ਲਈਏ ਵੀ ਪਰੇ ਹੋ ਜਾਂਦੇ ਨੇ, ਬੰਦੇ ਦਾ ਖਹਿੜਾ ਛੱਡ ਜਾਂਦੇ ਨੇ। ਪਰ ਕਿਹਦਾ? ਵੱਡ ਭਾਗੀ ਹਰ ਜਪਣਾ, ਜਿਹੜਾ ਵੱਡਿਆਂ ਭਾਗਾਂ ਵਾਲਾ ਹਰੀ ਦੇ ਨਾਮ ਨੂੰ ਜਪਣ, ਪਰਮਾਤਮਾ ਦੇ ਨਾਮ ਨੂੰ ਜਪਦਾ। ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਅਖੀਰ ਵਿੱਚ ਇਹ ਬਚਨ ਕਹਿੰਦੇ ਨੇ, ਕਹਿਣ ਲੱਗੇ ਮੈਨੂੰ ਤੇ ਉਸ ਪਰਮਾਤਮਾ ਨੇ, ਗੁਰੂ ਨੇ ਇਹ ਮਤ ਦੇ ਦਿੱਤੀ। ਕਿਹੜੀ ਮਤ ਦੇ ਦਿੱਤੀ? ਜਪ ਹਰ ਭਵਜਲ ਤਰਨਾ, ਵੀ ਜਿਠਿਆ ਗੁਰੂ ਮਤ ਦੇ ਰਹੇ, ਪਰਮਾਤਮਾ ਮਤ ਦੇ ਰਹੇ, ਜਿਠਿਆ ਜਿਸ ਭਵਜਲ ਸੰਸਾਰ ਤੋਂ ਪਾਰ ਹੋਣਾ ਹੀ ਨਾ, ਇੱਕ ਕੰਮ ਕਰ, ਨਾਮ ਜਪਿਆ ਕਰ, ਸਿਮਰਨ ਕਰਿਆ ਕਰ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਨੇ ਫਿਰ ਗੁਰੂ ਅਮਰਦਾਸ ਮਹਾਰਾਜ ਦੇ ਘਰ ਦੇ ਵਿੱਚ ਸੇਵਾ ਤੇ ਸਿਮਰਨ ਦੀ ਕਮਾਈ ਕੀਤੀ। ਗੁਰੂ ਨੇ ਮਤ ਦਿੱਤੀ ਨਾਮ ਜਪਿਆ ਕਰ, ਗੁਰੂ ਨੇ ਮਤ ਦਿੱਤੀ ਸੇਵਾ ਕਰਿਆ ਕਰ, ਫਿਰ ਗੁਰੂ ਦੀ ਮਤ ਲੈ ਕੇ ਇੰਨੀ ਸੇਵਾ ਕੀਤੀ, ਇੰਨਾ ਸਿਮਰਨ ਕੀਤਾ, ਕੱਲਾ ਆਪਣੇ ਭਲਾ ਨਹੀਂ ਕੀਤਾ, ਇੰਨੀਆਂ ਮਹਾਨ ਬਖਸ਼ਿਸ਼ਾਂ ਨਾਲ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨਿਵਾਜੇ ਗਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਕੱਲਾ ਆਪਣੇ ਭਲਾ ਨਹੀਂ ਕੀਤਾ, ਭਾਈ ਜੇਠੇ ਨੇ ਨਾਮ ਜਪ ਕੇ ਉਹ ਅੱਜ ਰਹਿੰਦੀ ਦੁਨੀਆਂ ਤੱਕ ਜਿਸ ਮਨੁੱਖ ਦੀ ਰਸਨਾ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਾਂ ਆ ਜਾਏਗਾ ਨਾ, ਉਹਦੀਆਂ ਵੀ ਕੁਲਾਂ ਦਾ ਪੇੜਾ ਪਾਰ ਹੋ ਜਾਏ। ਐਸੀਆਂ ਬਖਸ਼ਿਸ਼ਾਂ ਕਿੱਥੋਂ ਮਿਲੀਆਂ? ਪਰਮਾਤਮਾ ਦੇ ਨਾਮ ਦੇ ਵਿੱਚ, ਬੰਦਗੀ ਵਿੱਚ, ਸਿਮਰਨ ਦੇ ਵਿੱਚ। ਗੁਰਮੁਖੋ, ਮਨੁੱਖਾ ਜਨਮ ਸਾਨੂੰ ਦਿੱਤਾ ਹੀ ਪਰਮਾਤਮਾ ਨੇ ਬੰਦਗੀ ਕਰਨ ਵਾਸਤੇ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹ ਲਾਹ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਫਕੜੇ ਸਭ ਮੁਕਦੀ ਚਲੀ ਰਹਿਣ, ਲੁੱਟਣਾ ਹੈ ਤੋਂ ਲੁੱਟ ਲੈ। ਕੀ ਲੁੱਟ ਜੀ? ਲੋਕਾਂ ਦੇ ਘਰ ਲੁੱਟਣੇ ਨੂੰ, ਧਨ ਦੌਲਤ ਲੁੱਟਣੀ ਲੋਕਾਂ ਦੇ ਨਹੀਂ, ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੁੱਟ, ਫਿਰ ਪਾਛੇ ਪਛਤਾਉਂਗੇ ਜਬ ਪ੍ਰਾਣ ਜਾਏਗੇ। ਛੂਟ ਬੰਦਿਆ, ਜੇ ਲੁਟੇਰਾ ਬਣਨਾ ਹੀ ਤੇ ਨਾਮ ਦਾ ਬਣ, ਨਾਮ ਨੂੰ ਲੁੱਟਣ ਵਾਲਿਆਂ ਦੇ ਬੇੜੇ ਪਾਰ ਹੁੰਦੇ। ਸਤਿਗੁਰੂ ਕਿਰਪਾ ਕਰਨ, ਤੁਸੀਂ ਵੱਡਿਆਂ ਪਾਗਾਂ ਵਾਲੇ ਹੋ, ਰੋਜ਼ ਗੁਰੂ ਦੀ ਗੋਦ ਵਿੱਚ ਬੈਠਦੇ ਹੋ, ਗੁਰੂ ਦੀ ਮੱਤ ਲੈਂਦੇ ਹੋ, ਨਾਮ ਜਪਦੇ ਹੋ, ਇਸੇ ਤਰ੍ਹਾਂ ਜੁੜੇ ਰਹੀਏ ਤਾਂ ਕਿ ਸਾਡਾ ਵੀ ਸੰਸਾਰ ਵਿੱਚ ਆਉਣਾ ਸਫਲਾ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋ ਵਿਚਾਰਾਂ ਕਰਦੇ ਹੋਈਆਂ, ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜਿਆ ਵਧਾਈਆ, ਰਾਗ ਰਤਨ ਪਰਵਾਰ ਭਰੀਆ, ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ, ਹਰੀ ਕੇਰਾ ਮਨ ਜਿੰਨੀ ਵਰਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾ ਸਮਰਥ ਸਵਾਮੀ ਸੋਕਿਆ ਮਨੋਵਸਾਰ ਕਹਿ ਨਾਨਕੋ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬ ਆ ਕਿਆ ਨਹਿ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੈ ਸਦਾ ਸੁਖ ਸਲਾਹ ਤੇਰੀ ਨਾਮ ਮਨ ਵਸਾਵਾਈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦਿਆ ਵਡਿਆਈਆ ਕਾਹੇ ਨਾਨਕ ਸੁਣਹੋ ਸੰਤੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸਹਿ ਨਾਮ ਹਰਿ ਕੇ ਲਾਗੇ ਕਹੇ ਨਾਨਕ ਤਹਿ ਸੁਖ ਹੋਵਾ ਤਿਤ ਕਰੇ ਅਨਹਦ ਵਾਜੇ ਅਨੰਦ ਸਨੋਵਟ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਰ ਕਹਿਤੇ ਪਵਿੱਤ ਸਤਿਗੁਰ ਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦਾਈ ਦਾਇਆ ਅਖਿਲ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂ

ਘਰੇ ਬੈਠੀਆਂ ਲਾਈਵ ਕਥਾ ਕੀਰਤਨ ਸਰਵਣ ਕਰ ਰਹੀਆਂ, ਸਾਰੀ ਸੰਗਤ ਹਾਜ਼ਰੀ ਪ੍ਰਵਾਨ ਕਰੋ, ਘੜੀਆਂ ਲੈ ਕੇ ਲਾਓ ਤੇ ਤਾਰਾ ਆਪਣੇ ਬਖਸ਼ੀ ਸੰਗਤ ਨੂੰ ਬਖਸ਼ੇ। ਸੰਗਤ ਆਪ ਚੈਨਲ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰਦੇ ਹਾਂ ਬੇਹਤ ਮਾਇਆ ਆਨਲਾਈਨ ਗੁਰੂ ਘਰ ਨੂੰ, ਗੁਰੂ ਘਰ ਸੇਵਾ ਸੰਗਤ ਦਾ ਸੰਗਤਾਂ ਮਾਇਆ ਭੇਟਾਂ ਚੈਨਲ ਪ੍ਰਵਾਨ ਕਰੋ, ਬਖਸ਼ਾ ਸਾਹਿਬ ਦੀ ਕਮਾਈਆਂ ਸਫਲ ਕਰੋ, ਧੰਨਵਾਦ ਦਿੱਤਾ ਸਾਰ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਵਾਂ ਪੂਰੀਆਂ ਕਰੋ ਜੀ, ਬਖਸ਼ ਕਰੋ ਦਿੱਤਾ ਜੀ, ਮੇਰਾ ਕਰਿਆ ਗਰੀਬ ਨਵਾਜ ਸੇਵਾ ਪ੍ਰਵਾਨ ਕਰੋ, ਭੁਲਤ ਵਾਹੀ ਬਖਸ਼ੋ, ਪਿੱਤਰ ਗੁਣਾ ਵੀ ਬਖਸ਼ੇ ਉਪਰੰਤ ਲੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆਖਿਆ ਬਖਸ਼ੋ, ਸ਼ੋਧ ਦੇ ਪਿੱਤਰ ਬਾਣੀ ਵਿਚਾਰਨੀ ਵਾਲਾ ਬੁੱਧੀ ਬਖਸ਼ੀ ਕਰੋ, ਰਹਿੰਦੇ ਘਰ ਸਵਾਰ ਕੇ ਚੈਨਲ ਤੁਰਾਰੀ ਬਣਾਓ, ਸਹੀ ਪਿਆਰੇ ਮੇਰੇ ਜਿਹੜੇ ਮੇਰਾ ਆਪਣਾ ਨਾਮ ਚੇਤਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪਦੇ ਚੈਨਲ ਕਰਾਉਣਾ ਜਗਦਾਸ ਦਿੱਤਾ ਜੀ, ਗਰੀਬ ਨਵਾਜ ਮੁੱਖ ਸਾਹਿਬ ਜੀ ਪਵਿੱਤਰ ਸੱਚੇ ਪਾਤਸ਼ਾਹ ਜੀ ਉੱਥੇ ਮੈਦਾਨ ਜੰਗ ਵਿੱਚ ਗਰੀਬ ਨਵਾਜ 40 ਮੁਕਤ ਗਰੀਬ ਨਵਾਜ ਜਿਨ੍ਹਾਂ ਨੇ ਸਿੱਖਾਂ ਵਾਸਤੇ ਸਿੱਖ ਧਰਮ ਵਾਸਤੇ ਗਰੀਬ ਨਵਾਜ ਆਪਣੀ ਜਾਨਾਂ ਕੁਰਬਾਨ ਕੀਤੀਆਂ, ਲੱਖਾਂ ਦੀ ਗਿਣਤੀ ਸੱਚੇ ਪਾਤਸ਼ਾਹ ਜੀ ਦੁਸ਼ਮਣ ਜੂਹੀਦੇ ਹੋਏ, ਗਰੀਬ ਨਵਾਜ ਆਪਣੇ ਸੀਸ ਕੁਰਬਾਨ ਕੀਤੇ ਸਿੱਖ ਧਰਮ ਵਾਸਤੇ, ਗਰੀਬ ਨਵਾਜ ਖਾਲਸਾ ਪੰਥ ਵਾਸਤੇ, ਗਰੀਬ ਨਵਾਜ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਜੀ ਉਹਨਾਂ ਸਾਰੀਆਂ ਦੀ ਆਤਮਾ ਨੂੰ, ਗਰੀਬ ਨਵਾਜ ਸਮੁੱਚੀ ਸੇਖੋ ਵੱਲੋਂ ਸ਼ਰਧਾਂਜਲੀ ਭੇਟ ਕਰਨ ਦੀ ਕਿਰਪਾਲਤਾ ਕਰੋ, ਬਖਸ਼ ਕਰੋ ਆਗਿਆ ਬਖਸ਼ੋ, ਮਿਹਰ ਕਰੋ ਸੱਚੇ ਪਾਤਸ਼ਾਹ ਜੀ ਸਦਾ ਸੇਖ ਕੌਮ ਦੇ ਸਿਰ ਦੀ ਮਿਹਰ ਪ੍ਰਾਪਤ ਰੱਖੋ, ਅਤੇ 40 ਮੁਕਤਿਆਂ ਦੇ ਸਾਹਿਬ ਮਾਰਗ ਨੂੰ ਅਪਣਾਉਣ ਵਾਸਤੇ ਉਹਨਾਂ ਦੇ ਗਰੀਬ ਨਵਾਜ ਦਸਵੇਂ ਰਾਹ ਚੱਲਣ ਵਾਸਤੇ ਅਪਣਾਉਣ ਦੀ ਬੁੱਧੀ ਬਖਸ਼ੋ, ਬਾਲ ਬਖਸ਼ੋ, ਤਾਂ ਵੀ ਬਖਸ਼ ਕਰੋ ਖਾਲਸਾ ਕੌਮ ਨੂੰ ਚਾਟੀ ਕਲਾ ਬਖਸ਼ ਕਰਕੇ ਉਹਨੇ ਚਲਾਏ ਮਾਰਗ ਅਪਣਾਉਣ ਦੀ ਗਰੀਬ ਨਵਾਜ ਆਪ ਕਿਰਪਾ ਕਰਕੇ ਭਾਵਨਾ ਦੀ ਦਾਤ ਬਖਸ਼ਿਆ ਦੀ ਮਾਰਦਾ ਕਰੋ, ਤਾਰ ਮੇਰੇ ਨਾਲ ਕਰਿਆਓ ਸੇਵਾ ਪ੍ਰਵਾਨ ਕਰੋ, ਭੁੱਲ ਤੱਕ ਬਾਈ ਬਖਸ਼ੋ, ਪਿੱਤਰ ਗੁਣਾਮੇ ਬਖਸ਼ਿਸ਼ ਕਰਕੇ ਦੁਤਾਰ ਪ੍ਰਵੰਧ ਲੜੀ ਵਾਸਤੇ ਅੱਜ ਪੜ੍ਹ ਕਰਨ ਵਾਸਤੇ ਆਗਿਆ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚੰਨਾ ਤੁਹਾਡੀ ਬਣਾਓ, ਸਹੀ ਪਿਆਰੇ ਮੈਨੂੰ ਜਿਹਨਾਂ ਬਣਾਉਣਾ ਨਾਮ ਚੇਤਾ ਹੋਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆ ਗਿਆ ਭਾਈ ਅਕਾਲ ਕੇ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਝ ਹੈ ਖੋਜ ਸ਼ਬਦ ਮਹਿਲੇ।

0: ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਆਈ ਫਤਿਹ। ਮਾਰੇ ਬਖਸ਼ੀ ਤਿਆਰ ਸਿੰਘ ਪਿੰਡ ਵਿਸ਼ਾ ਦਾ ਪਾਨ ਸਾਹਿਬ ਮਾਰੇ ਨੇ ਕਿ ਬੈਠ ਕੇ ਪੁੱਤਰ ਗੁਰਬਾਣੀ ਆਸਾ ਕੀ ਵਾਰ ਦੇ ਸਪੂਰਨ ਕੀਤੇ ਸਾਨੂੰ ਕੀਤੇ ਨੇ। ਉਪਰੰਤ ਹੈ ਜੋ ਨਾਮ ਕਥਾ ਵਿਚਾਰ ਸਾਨੂੰ ਕੀਤੀ, ਅਰਦਾਸ ਆਦੀਆਂ ਪਰੇ ਪ੍ਰਤ ਮਾਰੇ ਬਖਸ਼ੇ ਪੁੱਤਰ ਗੁਰਨਾਮੇ ਸਾਨੂੰ ਕੀਤੇ ਹਨ। ਸਾਸਰੀ ਆਦਿ ਸਵਾਸਮਾ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਤਰ ਬਖਸ਼ਿਸ਼ ਕੀਤਾ ਹੈ। ਪਰ ਸਾਧ ਸਿੰਘ ਦਾਸ ਸਿੰਘ ਤੁਹਾਨੂੰ ਪਤਾ ਹੈ ਕਿ ਸਰਬੱਧ ਦੇ ਪਹਿਲੇ ਵਾਸਤੇ ਜੋ ਸਹਿਜ ਪਾਠ ਆਰੰਭ ਹੋਏ ਨੇ, ਹਰ ਰੋਜ਼ ਤੁਸੀਂ ਸਰਵਣ ਕਰ ਰਹੇ ਹੋ, ਬੇਅੰਤ ਪ੍ਰੋਗਰਾਮ ਵੱਲੋਂ ਕਰ ਰਹੇ, ਨਾਲ ਸਹਿਜ ਪਾਠ ਆਰੰਭ ਕੀਤੇ ਨੇ, ਸੋ ਨਾਲ ਪਾਠ ਕਰ ਰਹੇ ਨੇ, ਵਟਭਾਗੀ ਹਨ। ਸਾਧ ਸਿੰਘ ਹੋਰ ਕਿਸੇ ਨੇ ਹੋਰ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ, ਭਾਈ ਰਜਿੰਦਰ ਸਿੰਘ ਨਾਲ ਫੋਨ ਕਰੋ 408-7141-45 'ਤੇ, ਅਤੇ ਉਹ ਤੁਸੀਂ ਆਪਣਾ ਪਾਠ ਆਰੰਭ ਕਰ ਸਕਦੇ ਹੋ। ਹੋਰ ਜਾਣਕਾਰੀ ਜੋ ਲੈਣੀ ਹੋਈ ਤੁਸੀਂ ਲੈ ਸਕਦੇ ਹੋ। ਸਾਧ ਸਿੰਘ ਇਹਨਾਂ ਸਹਿਜ ਪਾਠਾਂ ਦੇ ਭੋਗ ਪੈਣਗੇ, ਸਹਿਜ ਸ੍ਰੀ ਅਰਜਨ ਪਾਤਸ਼ਾਹ ਦੇ ਸ਼ਹੀਦੀ ਪੁਰਬ ਦੇ ਸ਼ਹੀਦੀ ਦਿਵਸ ਦੇ ਨੇੜੇ ਜਾ ਕੇ, ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਉਸ ਸਮੇਂ ਨੂੰ ਆਪਣੇ ਜ਼ਰੂਰ ਅਵੇਲ ਕਰਨਾ। ਸਾਧ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ 10 ਨੂੰ ਹੈ ਮਦਰ ਡੇ, ਆਪਣੇ ਖਿਆਲ ਰੱਖਣਾ। 11 ਲੱਖ ਸਾਲਾਂ ਤੱਕ ਭਾਈ ਬਿੰਦਰ ਸਿੰਘ ਨੇ ਕਥਾ ਕਰਨੀ ਹੈ, ਆਪ ਹਾਜ਼ਰੀ ਭਰੋ। 12 ਨੂੰ ਹੈ ਸਰਹੰਦ ਫਤਿਹ, ਸੋ ਸਾਧ ਸੰਗਤ ਜੀ ਇਹਨਾਂ ਦਿਨਾਂ ਦੇ ਜ਼ਰੂਰ ਹਾਜ਼ਰੀਆਂ ਭਰ ਕੇ ਉਹਨਾਂ ਨੇ ਜੋ ਸਾਡੇ ਵਾਸਤੇ ਕਾਰੋ ਕੀਤੇ ਉਹਨਾਂ ਨੂੰ ਯਾਦ ਕਰੀਏ। 15 ਨੂੰ ਹੈ ਸੰਗਰਾਂਦ ਜੇਠ ਦੇ ਮਹੀਨੇ ਦੀ, 17 ਨੂੰ ਹੈ ਛੋਟਾ ਘੱਲੂਕਾਰਾ ਕਾਨੂੰਆਂ ਦੀ ਸ਼ਮ ਦਾ। ਸਾਧ ਸੰਗਤ ਜੀ ਦੇ 10-12 ਹਜ਼ਾਰ ਸਿੰਘ ਸਿੰਘਣੀਆਂ ਲੱਖਾਂ ਦੀ ਦਿੰਦੀ ਹੈ ਮੈਰੀ ਜੂਝ ਦੇ ਸ਼ਹੀਦੀ ਪ੍ਰਾਪਤ ਕੀਤੀ ਸਾਡੇ ਵਾਸਤੇ, ਉਹਨਾਂ ਨੂੰ ਯਾਦ ਕਰੀਏ ਅਤੇ ਸ਼ਰਧਾਂਜਲੀ ਭੇਂਟ ਕਰੀਏ। ਸਾਧ ਸੰਗਤ ਦੀ ਆਪ ਜ਼ਰੂਰ ਹਾਜ਼ਰੀ ਭਰਨੀ, ਕਿਰਪਾ ਕਰਨੀ ਹੈ 17 ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਘਰਾਂ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਵਡਭਾਗੀ ਹੋ। ਆਓ, ਸਮਾਂ ਹੋਇਆ ਹੈ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 55 ਤੋਂ ਆਪਾਂ ਅੱਜ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਸ੍ਰੀ ਰਾਗ ਮਹੱਲਾ ਪਹਿਲਾ, ਮਛਲੀ ਜਾਲ ਨ ਜਾਣਿਆ, ਸਰ ਖਾਰਾ ਅਸਗਾਹੁ, ਅਤ ਸਿਆਣੀ ਸੋਹਣੀ, ਕਿਉਂ ਕੀਤੋ ਵੇਸਾਹੁ।

सच्चे सच्चा थान जिनी सच्चा मन्या तिन मन सच त्यान मन

ਆਵੇ। ਨਾਵੈ ਅੰਦਰ ਹਉ ਵਸਾ, ਨਾਉ ਵਸੈ ਮਨ ਆਏ। ਬਾਜ ਗੁਰੂ ਗੁਬਾਰ ਹੈ, ਬਿਨ ਸ਼ਬਦੈ

ਪਹਿਲਾ ਮਨ ਜੂਠੈ ਤਨ ਜੂਠ ਹੈ ਜਿਹਵਾ ਜੂਠੀ ਹੋਏ ਮਨ ਝੂਠੈ ਝੂਠ ਬੋਲਣਾ ਮੁਖ ਝੂਠੈ ਝੂਠ ਬੋਲਣਾ ਕਿਉਂ ਕਰ ਸੂਚਾ ਹੋਏ

फिर पावे सुख पाई है, जाय आपे नदर करे, फिर साला ही अपना सखी।

ਸੰਸਾਰ ਬਿਨ ਸਬਦੈ ਜਗ ਭੂਲਾ ਫਿਰੈ ਮਰ ਜਨਮੈ ਵਾਰੂ ਵਾਰ ਸਭ ਸਾਲਾ ਹੈ ਆਪ ਕਉ ਵੱਡੋ ਵਡੇਰੀ ਹੋਏ ਗੁਰ ਬਿਨ ਆਪ ਨ ਚੀਨੀਐ ਕਾਹੇ ਸੁਣੇ ਕਿਆ ਹੋਏ ਨਾਨਕ।

ਪਾਏ। ਹਰ ਵਾਰ ਘਰ ਸੁਹਾਗਣੀ ਨਿਰਮਲ ਸਾਚੈ ਨਾਇ, ਮਨ ਮਹਿ ਮਨੁਆ ਜੀ ਮਰੈ ਤਾ ਪਿਰ ਰਾਵੈ ਨਾਰ। ਇਕਤ ਧਾਗੈ ਰਲ ਮਿਲੈ ਗਲ ਮੋਤੀਨ ਕਾ ਹਾਰ। ਸੰਤ ਸਭਾ ਸੁਖ ਉਪਜੈ ਗੁਰਮੁਖ ਨਾਮ ਆਧਾਰ, ਖਿਨ ਮਹਿ ਉਪਜੈ।

ਮਿਲੈ ਸਚ ਰੱਪੈ ਪਤ ਹੋਏ। ਜੋ ਤੁਧ ਭਾਵ ਹੈ ਸੇ ਭਲੇ ਖੋਟਾ ਖਰਾ ਨ ਕੋਏ। ਗੁਰ ਸਰਣਾਈ ਛੁੱਟੀ ਐ ਮਨ ਮੁਖ ਖੋਟੀ ਰਾਸ ਅਸ਼ਟ ਧਾਤ ਪਾਤਸ਼ਾਹ ਕੀ।

आसा रस कस खाए, आसा बंद चलाई है, मुहे मुहे चोटा खाए।

ਭਾਏ ਅਕਥ ਕਥਾ ਵਿਚਾਰੀਐ ਜੇ ਸਤਿਗੁਰ ਮਾਹੇ ਸਮਾਏ ਪੀ ਅੰਮ੍ਰਿਤ ਸੰਤੋਖਿਆ ਦਰਗਹਿ ਪੈਦਾ ਜਾਏ ਘਟ ਘਟ ਵਾਜੈ ਕਿੰਗੂਰੀ ਅਣਦਿਨ ਸ਼ਬਦ ਸੁਭਾਏ ਵਿਰਲੇ ਕਉ ਸੋਝੀ ਪਈ ਗੁਰਮੁਖ ਮਨ ਸਮਝਾਏ।

ਗੁਰਮੁਖ ਪੱਲੇ ਪਾਏ ਸਾਕਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ ਰਕਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਪਿਰਾਣ

ਲਸ਼ਕਰ ਲੱਖ ਅਪਾਰ ਕਿਸ ਹੀ ਨਾਲ ਨਾ ਚੱਲਿਆ ਖੱਪ ਖੱਪ ਮੂਹੇ ਅਸਾਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਪਾਵਨ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਆਪਾਂ ਜੁੜੇ ਹਾਂ। ਗੁਰੂ ਕਿਰਪਾ ਕਰੇ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਿਵਾਜਨ। ਜਿਨ੍ਹਾਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਗੁਰੂ ਸੰਗਤ ਗੁਰੂ ਬਾਣੀ ਨਾਲ ਜੁੜਦੀ ਹੈ, ਸਤਿਗੁਰੂ ਜੀ ਭਾਵਨਾਵਾਂ ਅਰਦਾਸਾਂ ਬੇਨਤੀਆਂ ਦਰ ਪ੍ਰਵਾਨ ਕਰਨ ਜੀ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਾਈ ਭਾਈ ਗੁਰਦਾਸ ਜੀ ਨੂੰ ਇਹ ਪਾਵਨ ਪਵਿੱਤਰ ਵਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਵਿਦਿਆ ਮਾਰਦੰਡ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋ ਰਹੀ ਸੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਾਣੀ ਲਿਖਵਾ ਰਹੇ ਸਨ ਤੇ ਭਾਈ ਗੁਰਦਾਸ ਜੀ ਬਾਣੀ ਲਿਖ ਰਹੇ ਸਨ ਲਿਖਣ ਵਾਲੇ ਬਾਣੀ ਲਿਖਵਾਉਣ ਵਾਲੇ ਗੁਰੂ ਅਰਜਨ ਸਾਹਿਬ ਜੀ ਲਿਖਣ ਵਾਲੇ ਭਾਈ ਗੁਰਦਾਸ ਜੀ ਦਾਸ ਬਚਨ ਪੜ੍ਹਨ ਲੱਗਾ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਘੱਟ ਗਾਇਆ ਜਾਂਦਾ ਪੜ੍ਹਿਆ ਜਾਂਦਾ ਭਾਈ ਸਾਹਿਬ ਜੀ ਦੀ ਕਲਮ ਭਾਈ ਸਾਹਿਬ ਜੀ ਦੀ ਸੋਚ ਅਦੁੱਤੀ ਸੋਚ ਹੈ ਬ੍ਰਹਮਗਿਆਨਤਾ ਵਾਲੀ ਸੋਚ ਹੈ ਇਹ ਜਿਹੜੇ ਬਚਨ ਹਨ ਕਿ ਗੁਰਸਿੱਖੀ ਉਹਦੀ ਪ੍ਰਾਪਤੀ ਕਿਵੇਂ ਹੋ ਸਕੇ ਉਹਦੇ ਕੀ ਪ੍ਰਕਾਰ ਹਨ ਇੱਕ ਤੇ ਸਿੱਖ ਬਣ ਜਾਣਾ ਹੈ ਨਾ ਤੇ ਇੱਕ ਜਿਹੜੀ ਸਿੱਖੀ ਕਮਾਉਣੀ ਹੈ ਅਸਲ ਗੱਲ ਤੇ ਉਹ ਹੈ ਰੂਪ ਭੇਸ਼ ਬਣਾ ਲੈਣਾ ਉਹ ਨਹੀਂ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ

0: ਫਿਰ ਤੇ ਤੂੰ ਗੁਰਸਿੱਖ ਕਹਿਣ ਦਾ ਹੱਕਦਾਰ ਹੈ। ਬਸ ਇਹੀ ਸਮਝਾਉਣਾ ਚਾਹ ਰਹੇ ਨੇ। ਜਿਤਨੇ ਵੀ ਬੈਠੇ ਹੋ ਮੇਰੇ ਨਾਲ ਸਾਰੇ ਬਚਨ ਪੜ੍ਹੋ, ਤੁਹਾਡੇ ਸਾਹਮਣੇ ਸਕਰੀਨ ਤੇ ਬਚਨ ਆ ਰਹੇ, ਨਾਲ ਨਾਲ ਜ਼ਰੂਰ ਪੜ੍ਹੋ। ਸ਼ਾਇਦ ਕਿਤੇ ਮੇਰਾ ਕਲਗੀਆਂ ਵਾਲਾ ਕਿਰਪਾ ਕਰ ਦੇਵੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਤੇ ਰਹਿਮਤ ਭਰੀ ਨਿਗਾਹ ਕਰ ਛੱਡੇ ਤੇ ਸਾਨੂੰ ਵੀ ਮਿੱਠਾ ਬੋਲਣਾ ਆ ਜਾਏ, ਨਿਵ ਚੱਲਣਾ ਆ ਜਾਏ। ਤੇ ਜਦੋਂ ਇਸ ਅਵਸਥਾ ਦੇ ਮਾਲਕ ਬਣ ਜਾਵਾਂਗੇ ਨਾ, ਫਿਰ ਸਿਰ ਦੇਣਾ ਵੀ ਆ ਜਾਵੇਗਾ।
1: ਬੋਲੋ ਸ੍ਰੀ,
0: ਫਿਰ ਹੀ ਆਵੇਗਾ।

ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਭਾਵੇਂ ਪੱਤੀਆਂ ਤਵੀਆਂ ਤੇ ਬਹਿ ਗਏ ਸਨ, ਪਰ ਸਤਿਗੁਰ ਨੇ ਕੋਈ ਉਲਾਂਭਾ ਨਹੀਂ ਸੀ ਕੀਤਾ। ਆਪਣੇ ਰਸਨਾ ਤੋਂ ਇਹ ਵਚਨ ਆ ਕੇ ਸਨ, ਉਲਾਹਨੂ ਉਲਾਹਨੋ ਦੇ ਅਰਥ ਨੇ ਉਲਾਂਭਾ, ਗਿਲਾ, ਸ਼ਿਕਵਾ। ਹੁਣ ਤਤੀਆਂ ਤਵੀਆਂ ਤੇ ਵੀ ਬਹਿ ਕੇ ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਕੋਈ ਉਲਾਂਭਾ ਨਹੀਂ ਕਿ ਹੇ ਪਰਮੇਸ਼ਰ ਤੂੰ ਮੇਰੇ ਨਾਲ ਕੀ ਕਰ ਰਿਹਾ। ਸੋਚਣ ਵਾਲੀ ਗੱਲ ਹੈ। ਇੱਥੇ ਕੁਝ ਜਰਾ ਜੀ ਵੀ ਸੱਟ ਵੀ ਲੱਗ ਜਾਏ, ਕਿਤੇ ਪ੍ਰਸ਼ਾਦੇ ਪਕਾਉਂਦਿਆਂ ਨੂੰ ਹੱਥ ਵੀ ਸੜ ਜਾਏ, ਕੁਝ ਹੋ ਜਾਂਦਾ ਤੇ ਬੰਦਾ ਉਲਾਂਭੇ ਦੇਣ ਤੁਰ ਪੈਂਦਾ। ਸਤਿਗੁਰਾਂ ਸਾਰੀਆਂ ਤਕਲੀਫਾਂ ਮੈਨੂੰ ਹੀ ਦੇਈ ਜਾਂਦਾ। ਉਹ ਪਿਆਰਿਆ ਕਦੀ ਇਹ ਨਹੀਂ ਸੋਚਿਆ, ਜਦੋਂ ਸਾਹਿਬਜ਼ਾਦੇ ਨੀਹਾਂ 'ਚ ਖਲੋਤੇ ਸਨ, ਕਦੀ ਉਹਨਾਂ ਨੂੰ ਪੁੱਛ ਕੇ ਦੇਖਦਾ ਤੁਹਾਨੂੰ ਕੋਈ ਉਲਾਂਭਾ ਨਹੀਂ, ਤੁਸੀਂ ਤੁਹਾਡੇ ਵੱਲੋਂ ਕੋਈ ਗਿਲਾ ਨਹੀਂ ਵੀ ਤੁਹਾਨੂੰ ਦੀਵਾਰ 'ਚ ਚਿਣਿਆ ਜਾ ਰਿਹਾ। ਸਾਹਿਬਜ਼ਾਦਿਆਂ ਨੂੰ ਤਿਆਰ ਬਰ ਤਿਆਰ ਕਰਕੇ ਜਦੋਂ ਭੇਜਦੇ ਨੇ, ਉਹਨਾਂ ਨੂੰ ਗਿਲਾ ਨਹੀਂ ਆਇਆ ਪਿਤਾ ਜੀ ਕਿੱਥੇ ਭੇਜ ਰਹੇ। ਪਰ ਮੇਰੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਨੇ ਤੇ ਕਮਾਲ ਕਰ ਦਿੱਤੀ ਸੀ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ, ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ। ਅਖੀਰ ਚ ਜਾ ਕੇ ਲਿਖਦੇ ਨੇ, ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਸਾਰੇ ਆਖੋ ਮੇਰੇ ਨਾਲ, ਬੇਕਸਾਰਾ ਯਾਰ ਗੁਰੂ ਗੋਬਿੰਦ, ਧੰਨ ਨੋ ਕਲਗੀਆਂ ਵਾਲੇ ਸਾਹਿਬ। ਜਿੱਥੇ ਛੋਟੀ ਜੀ ਉਮਰ ਚ ਕਹਿੰਦੇ ਨੇ, ਪਿਤਾ ਜੀ ਜੇ ਤੁਹਾਡਾ ਤੁਹਾਡੇ ਸੀਸ ਦਿੱਤਿਆਂ ਇਹਨਾਂ ਦਾ ਧਰਮ ਬਚਦਾ ਹੋਵੇ, ਅੱਗੋਂ ਉਹ ਆਪ ਬੱਚਿਆਂ ਨੂੰ ਤੋਰ ਰਹੇ। ਕਿੰਨੀਆਂ ਸਿਫਤਾਂ ਬਣਦੀਆਂ ਨੇ ਕਲਗੀ ਵਾਲੇ ਦੀ। ਹਾਂਜੀ, 14 ਜੰਗ ਲੜੀਆਂ ਨੇ ਮੇਰੇ ਸਤਿਗੁਰ ਨੇ, 14 ਜੰਗਾਂ ਲੜੀਆਂ ਨੇ ਤੇ ਇੱਕ ਜੰਗ ਵਿੱਚ ਵੀ ਸਤਿਗੁਰੂ ਹਾਰੇ ਨਹੀਂ, 14 ਦੀਆਂ 14 ਜਿੱਤੀਆਂ ਨੇ। ਬੋਲੋ ਸਿਰੇ, ਉਹ ਹੈ ਮੇਰਾ ਬਾਦਸ਼ਾਹ ਦਰਵੇਸ਼। ਦੇਖ ਦੇਖਦੇ ਧਨੀ ਸਰਵਨ ਸਦਾਨੀ, ਸੰਤ ਸਿਪਾਹੀ ਸੰਗੀਤਕਾਰ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ। ਕਿਹੜੀ ਸਿੱਖੀ, ਕਿਹੜਾ ਮਾਰਗ, ਕਿਹੜਾ ਰਸਤੇ ਨਾਲ ਜੋੜਿਆ, ਭਾਈ ਸਾਹਿਬ ਜੀ ਸਾਨੂੰ ਸਮਝਾ ਰਹੇ, ਭਾਈ ਸਾਹਿਬ ਭਾਈ ਗੁਰਦਾਸ। ਆਓ ਪੜ੍ਹੀਏ ਸਾਰੇ ਪਿਆਰ ਨਾਲ,

ਮੇਰੇ ਨਾਲ ਅੱਡ ਬੀਤੀ ਹੈ। ਬਚਨ ਧਿਆਨ ਨਾਲ ਸੁਣਿਆ, ਇਹ ਹੱਡ ਬੀਤੀ ਦੱਸ ਰਿਹਾ। ਗੁਰਦੁਆਰਾ ਗ੍ਰੈਂਡ ਰੌਕ ਨਿਊ ਜਰਸੀ, ਕਾਫੀ ਪੁਰਾਣੀ ਗੱਲ ਇਹ ਬਚਨ ਹੈ।

ਗੁੜ੍ਹਤੀ ਦੇ ਦਿਨ ਆਹੀ ਗਿਣਸ ਤੇ ਬਰਫਾਂ ਦਾ ਢੇਰ ਲੱਗਿਆ। ਉਸ ਪਾਸੇ ਬਰਫ ਪੈਂਦੀ ਵੀ ਬੜੀ, ਇਹਨਾਂ ਦਿਨਾਂ ਚ ਬਹੁਤ ਆਉਂਦੀ ਬੇਅੰਤ ਹੈ।

जा रहे हैं अभी।

0: ਸਰੀ
1: ਮੈਂ ਦੇਖ ਰਿਹਾ ਹੈਰਾਨ ਹੋਇਆ ਇਸ ਵੇਲੇ ਇਹ ਸੜਕ ਤੇ ਕਿੱਥੋਂ ਆਈ ਮਹਾਰਾਜ ਜੀ ਦਾ ਸੱਚੇ ਪਾਤਸ਼ਾਹ ਦੀ ਪਾਵਨ ਪੁੱਤਰ ਬੀੜ ਸਿਰ ਤੇ ਲਈ ਭਾਈ ਜਸਵੀਰ ਸਿੰਘ ਚੌਰ ਸਾਹਿਬ ਕਰਨ ਵਾਲੇ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੈ ਕੇ ਆ ਰਹੇ ਹਨ ਤੇ ਜਕਾਰੇ ਵੱਜਣੇ ਸ਼ੁਰੂ ਹੋ ਗਏ ਔਰ ਇੰਨੀ ਆਵਾਜ਼ ਪਹਿਲੇ ਤੇ ਅੰਦਰੋਂ ਬੜਾ ਡਰ ਜਿਹਾ ਲੱਗਾ ਘਬਰਾ ਵੀ ਗਿਆ ਪਰ ਇੱਕਦਮ ਸੱਚੇ ਪਾਤਸ਼ਾਹ ਨੇ ਜ਼ਿਹਨ ਚ ਆਖਿਆ ਇਹ ਕਲਗੀ ਵਾਲਿਆ ਤੇਰੀ ਖੇਡ ਹੈ ਕੋਈ ਕਿ ਤੂੰ ਆਪ ਹੀ ਵਿਚਰਦਾ ਪਿਆ ਐਵੇਂ ਲੱਗ ਰਿਹਾ ਪ੍ਰਕਾਸ਼ ਕੀਤਾ ਮਹਾਰਾਜ ਜੀ ਦਾ ਹੁਕਮਨਾਮਾ ਲਿਆ ਹੁਕਮਨਾਮਾ ਵੀ ਯਾਦ ਸੀ ਮੈਨੂੰ ਯਾਦ ਹੈ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਤ ਗਾਇਨ ਸ਼ਾਂਤ ਸਹਿਜ ਰਹਿ ਸਮਨ ਉਪਜੇ ਹੋ ਸਗਲੇ ਦੁਰਖ ਭਲਾ ਬੜੇ ਸਾਲ ਪੁਰਾਣੀ ਘੱਟੋ ਘੱਟ 20 ਸਾਲ ਤੋਂ ਹੋ ਗਏ ਬਸ ਜਿਸ ਤਰ੍ਹਾਂ ਹੀ ਹੁਕਮਨਾਮਾ ਲਿਆ ਤੇ ਅਰਦਾਸ ਕੀਤੀ ਤੇ ਸਵੇਰੇ ਅੰਮ੍ਰਿਤ ਵੇਲੇ ਉਸ ਤੋਂ ਬਾਅਦ ਚੰਦ ਜੀ ਆਪ ਹੀ ਆਸਾ ਕੀ ਵਾਰ ਲਾਉਂਦੇ ਹੁੰਦੇ ਸਨ ਮੈਂ ਕਿਹਾ ਮਹਾਰਾਜ ਜੀ ਤੁਸੀਂ ਚਿੰਤਾ ਨਾ ਕਰੋ ਅਸੀਂ ਹਾਜ਼ਰੀ ਭਰ ਮੁੜ ਕੇ ਅਸੀਂ ਆਸਾ ਕੀ ਵਾਰ ਵੀ ਲਾਈ ਨੇਤਰ ਬੰਦ ਕਰਕੇ ਮੈਂ ਆਸਾ ਕੀ ਵਾਰ ਵੀ ਲਾਉਂਦਾ ਰਿਹਾ ਸਮਾਪਤੀ ਕੀਤੀ ਅਰਦਾਸ ਹੋਈ ਉਹ ਜਿਤਨਾ ਹੀ ਖਾਲਸਾਈ ਪੰਥ ਬੈਠਾ ਸੀ ਸਾਰਾ ਜਾ ਚੁੱਕਾ ਸੀ
2: ਬੋਲੋ ਸ੍ਰੀ
1: ਅਹਿਸਾਸ ਜ਼ਰੂਰ ਹੋ ਗਿਆ ਬਾਅਦ ਚੋਂ ਮਨ ਵਿੱਚ ਇਹ ਗੱਲ ਵੀ ਆ ਗਈ ਮੈਂ ਕਿਹਾ ਨਹੀਂ ਇਹ ਸਾਰੇ ਸ਼ਹੀਦ ਸਿੰਘਾਂ ਦਾ ਪੈਰਾ ਸੀ ਤੇ ਆਪਣੇ ਅੱਖੀ ਦੇਖਿਆ ਅਸਲ ਗੁਰਸਿੱਖ ਦੀ ਪਹਿਚਾਣ ਇਹਨਾਂ ਨੇਤਰਾਂ ਨੇ ਦਿੱਤੀ ਇਸ ਕਰਕੇ ਬਾਰ ਬਾਰ ਇਹੀ ਅਰਦਾਸ ਕਰਦਾ ਮੈਂ ਹਮੇਸ਼ਾ ਸਿੱਖ ਬਣਨਾ ਤੇ ਪੂਰੇ ਬਣ ਜਾਈਏ ਅਧੂਰੇ ਨਾ ਰਹੀਏ ਫਿਰ ਇਸ ਜੀਵਨ ਦੀ ਗਤੀ ਹੈ ਨਹੀਂ ਤੇ ਕੋਈ ਭਾਈ ਸਾਹਿਬ ਦੇ ਬਚਨ ਪੜ੍ਹ ਲਈਏ

ਪਾਵਨ ਪੰਗਤੀ ਇੱਕ ਵਾਰੀ ਸਾਰੇ ਗਾਓ, ਤੁਸੀਂ ਵੀ ਫਿਰ ਗੁਰੂ ਸਾਹਿਬ ਦੇ ਵਿਆਹ ਦੇ ਬਰਾਤੀ ਬਣ ਸਕਦੇ। ਕਿੰਨੇ ਕਰਮਾਂ ਵਾਲੇ ਹੋਣਗੇ ਜਿਹੜੇ ਮਹਾਰਾਜ ਦੇ ਵਿਆਹ ਫਿਰ ਪੁਰਬ ਵਿੱਚ ਬਾਣੀ ਨੂੰ ਇੱਕ ਇੱਕ ਪੰਗਤੀ ਨੂੰ ਰੂਹ ਦੀ ਖੁਰਾਕ ਬਣਾ ਕੇ ਸਤਿਗੁਰੂ ਸਭਨਾ ਦੀਆਂ ਹਾਜ਼ਰੀਆਂ

57 ਪੰਕਤੀਆਂ ਇੱਕ ਵਾਰੀ ਸਾਰੇ ਗਾਓ, ਤੁਸੀਂ ਵੀ ਫਿਰ ਗੁਰੂ ਸਾਹਿਬ ਦੇ ਵਿਆਹ ਦੇ ਬਰਾਤੀ ਬਣ ਸਕਦੇ। ਕਿੰਨੇ ਕਰਮਾਂ ਵਾਲੇ ਹੋਣਗੇ ਜਿਹੜੇ ਮਹਾਰਾਜ ਦੇ ਵਿਆਹ ਦੇ ਪੁਰਬ ਵਿੱਚ ਬਾਣੀ ਨੂੰ ਇੱਕ ਇੱਕ ਪੰਕਤੀ ਨੂੰ ਰੂਹ ਦੀ ਖੁਰਾਕ ਬਣਾ ਕੇ ਸਤਿਗੁਰੂ ਸਭਨਾਂ ਦੀਆਂ ਹਾਜ਼ਰੀਆਂ

ਪਾਵਨ ਹਜ਼ੂਰੀ ਵਿੱਚ ਦੋਨੇ ਬੱਚੇ ਸ਼ੁਭਾਇਮਾਨ ਸਤਿਗੁਰੂ ਜੀ ਹਜ਼ੂਰੀ ਵਿੱਚ ਸੱਚ ਚੁੱਕੇ ਹਨ ਜੀ। ਸੋ ਪਰਿਵਾਰ ਨੂੰ ਹੁਕਮ ਹੋਇਆ ਸੀ ਕਿ ਸਾਧੂ ਮੇਰੇ ਵੱਲ ਹੈ ਤਾਂ ਕਿਆ ਮੈਂ ਸੁਣਦਾ, ਤੁਸੀਂ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ

ਤੇ ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਚ ਹੀ ਇਹ ਦਾਤਾਂ ਮਿਲੀਆਂ ਹਨ ਕੀਰਤਨ ਦੀਆਂ। ਆਓ ਸ਼੍ਰਵਣ ਕਰੀਏ ਭਾਈ ਸਾਹਿਬ ਜੀ ਆਪ ਜੀ ਨੇ 45 ਮਿੰਟ ਕੀਰਤਨ ਦੁਆਰਾ ਨਿਹਾਲ ਕਰਨਗੇ। ਉਸ ਤੋਂ ਬਾਅਦ ਭਾਈ ਆਤਮਜੋਤ ਸਿੰਘ ਜੀ ਤੇ ਵੀ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਹਨ, ਇਹਨਾਂ ਵੀ ਕੀਰਤਨ ਦੁਆਰਾ ਨਿਹਾਲ ਕਰਨਾ। ਜਿਹੜਾ ਆਵਾਜ਼ ਥੋੜ੍ਹੀ ਜਿਹੀ ਸੰਗਤ ਸਾਹਿਬ ਥੋੜ੍ਹੀ ਆਵਾਜ਼ ਜਿਹੜੀ ਹੈ ਅੱਗੋਂ ਠੀਕ ਕਰੋ ਕਿਉਂਕਿ ਬੰਦ ਬੰਦ ਜੀ ਆ ਰਹੀ ਹੈ, ਸੈੱਟ ਕਰ ਦਿਓ। ਆਓ ਕੀਰਤਨ ਸ਼੍ਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

पौषादपूर्णमासे कार्तिक मास ऋतु शरद

ਸੰਗਤ ਵੱਲੋਂ ਦੋ ਸ਼ਬਦਾਂ ਦੇ ਹੁਕਮ ਹੋਏ ਹਨ। ਇੱਕ ਤਾਂ ਮੇਰੇ ਮਾਮਾ ਜੀ ਬਾਰੇ, ਵੱਡੇ ਮਾਮਾ ਜੀ ਲੁਧਿਆਣੇ ਤੋਂ, ਮੈਨੂੰ ਕਹਿੰਦੇ ਵੀ ਅੱਜ ਤੂੰ ਆਪਣੇ ਪਿਤਾ ਜੀ ਵਾਲੀ ਉਹ ਬੰਦਿਸ਼ਾਂ ਉਹ ਗਾਉਂਦੇ ਸਨ ਮੁੱਲਾਂ ਕਹਾਉਂਦੇ ਆ ਖੁਦਾ ਜੀ, ਅਤੇ ਹੁਣੇ ਵੀਰ ਜੀ ਪਰਚੀ ਫੜਾ ਕੇ ਗਏ ਨੇ ਮਾਧ। ਸੋ ਆਪਾਂ ਇੱਦਾਂ ਕਰਦੇ ਹਾਂ, ਮੁੱਲਾਂ ਕਹਾਉਂਦੇ ਆ ਖੁਦਾ ਜੀ ਅੱਜ ਪੜ੍ਹ ਦਿੰਦੇ ਹਾਂ, ਅਤੇ ਮਾਧੋ ਆਪਾਂ ਕੱਲ੍ਹ ਦੇ ਦੀਵਾਨ 'ਚ ਪੜ੍ਹ ਲਾਂਗੇ। ਬੱਚਿਆਂ ਦੇ ਵੀ ਕਾਲਸ ਆਏ ਸਨ, ਸੋ ਮਾਧੋ ਕੱਲ੍ਹ ਗਾਇਨ ਕਰਾਂਗੇ। ਅੱਜ ਜੋ ਪਿਤਾ ਜੀ ਹੁਣ ਆਪਾਂ ਸੋ ਬੰਦੇ ਸੁਣੇ ਸੀ ਉਹ ਗਾਵਾਂਗੇ। ਉਸ ਤੋਂ ਪਹਿਲਾਂ ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼।

ਮੇਰੇ ਮਾਮਾ ਜੀ ਭਾਈ ਅਵਤਾਰ ਸਿੰਘ ਜੀ ਹੋਣੀ ਔਰ ਪਹਿਲਾਂ ਵੀ ਸੰਗਤ ਵੱਲੋਂ ਹੋਰ ਵੀ ਸ਼ਬਦ ਦੇ ਹੁਕਮ ਹਨ ਪਰ ਬੰਦਿਸ਼ ਪੁਰਾਣੀ ਹੈ ਆਪ ਜੀ ਨੇ ਸੁਣੀ ਵੀ ਹੋਏਗੀ ਪਰ ਇਹਦੇ ਵਿੱਚ ਜੋ ਮੁੱਲਾਂ ਨੂੰ ਸੰਬੋਧਨ ਹੈ ਬਸ ਉਹੀ ਇਸ ਸ਼ਬਦ ਦੀ ਕੰਪੋਜੀਸ਼ਨ ਦੀ ਕਮਾਲ ਹੈ ਮੁੱਲਾ ਕਹੋ ਨਿਆ ਖੁਦਾਈ ਸੋ ਜਿਸਰਾ ਕੱਲ੍ਹ ਬੰਦ ਸਿਖਾਈ ਸੀ ਅਤੇ ਇਸ ਨੇ ਹੁਕਮ ਹੋ ਗਿਆ ਕਿ ਇਹ ਵੀ ਸੁਣਾਓ ਸੋ ਆਓ ਬੜੇ ਪਿਆਰ ਨਾਲ

ਦੂਜੇ ਅੰਦਰੋਂ ਕਪਟ ਨਾ ਗਿਆ ਤੇ ਕੋਈ ਫਾਇਦਾ ਨਹੀਂ। ਅੰਦਰੋਂ ਨਿਰਮਲ ਬਾਹਰੋਂ ਨਿਰਮਲ, ਸਤਿਗੁਰ ਐਸੀ ਕਿਰਪਾ ਕਰਨ ਸਾਡੇ ਸਾਰਿਆਂ ਦੇ ਮਨ ਧੁੱਪ ਜਾਣ। ਬਾਣੀ ਧੋਂਦੀ ਹੈ, ਬਾਣੀ ਪਾਕ ਪਵਿੱਤਰ ਕਰਦੀ ਹੈ, ਬਾਣੀ ਨਿਰਮਲ ਕਰਦੀ ਹੈ। ਵੱਧ ਤੋਂ ਵੱਧ ਬਾਣੀ ਪੜ੍ਹਨੀ ਚਾਹੀਦੀ ਹੈ, ਗੁਰਸਿੱਖਾਂ ਦੀ ਗੁਰਮੁਖਾਂ ਦੀ ਸੰਗਤ ਕਰਨੀ ਚਾਹੀਦੀ ਹੈ। ਚਾਹ ਉਜੂ

0: ਦਸ਼ਾ ਹੈ, ਕਿਉਂਕਿ ਤਿੰਨ ਉਸ ਸਮੇਂ ਦਸ਼ਾ ਸਨ, ਰਾਜਸੀ, ਸਮਾਜਿਕ ਤੇ।
1: ਹੁਣ ਮੈਂ ਬੇਨਤੀ ਕਰਦਾ ਹਾਂ ਭਾਈ ਨਰਿੰਦਰ ਸਿੰਘ ਜੀ ਤੇ ਉਹਨਾਂ ਦਾ ਜੱਥਾ ਜੀ ਸਾਰੇ ਸਟੇਜ ਤੇ ਆ ਜੀ। ਇਹ ਜੋ ਸ਼ੁੱਕਰਵਾਰ ਤੋਂ ਸ਼ੁਰੂ ਹੋ ਕੇ ਇਕੱਤੀ ਰਾਗ ਦਰਬਾਰ ਨਿਰਧਾਰਤ ਰਾਗਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਹੋ ਰਿਹਾ ਹੈ ਤੇ ਇਹ ਅੱਜ ਦੋ ਰਾਗਾਂ ਵਿੱਚ

0: ਸਤਿਗੁਰੂ ਦੀਨ ਦਿਆਲ ਅਕਾਲ ਪੁਰਖ ਜੀ ਸਰਵ ਸ਼ਕਤੀਮਾਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਬਹੁਤ ਜ਼ਿਆਦਾ ਕਿਰਪਾ ਕੀਤੀ ਹੈ, ਵੱਡੀਆਂ ਬਖਸ਼ਿਸ਼ਾਂ ਕੀਤੀਆਂ ਨੇ, ਸੰਧਿਆ ਦੇ ਦੀਵਾਨ ਬਖਸ਼ਿਸ਼ ਕਰਕੇ ਨਦਰੋ ਨਦਰ ਨਿਹਾਲ ਕੀਤਾ। ਸ਼ੁਕਰਾਨਾ ਹੈ ਆਪ ਜੀ ਦਾ, ਧੰਨਵਾਦ ਹੈ ਆਪ ਜੀ ਦਾ। ਆਪ ਜੀ ਨੇ ਕੀਰਤਨ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕੀਤੀਆਂ ਨੇ। ਮਹਾਰਾਜ ਜੀ ਕਿਰਪਾ ਕਰੋ, ਰਹਿਮਤ ਕਰਕੇ, ਤਰਸ ਕਰਕੇ ਸਾਡੀ ਝੋਲੀ ਚ ਕੀਰਤਨ ਪਾਵੋ, ਨਿਤਨੇਮ ਪਾਵੋ, ਸਿਮਰਨ ਪਾਵੋ, ਸੇਵਾ ਪਾਵੋ, ਪਾਵੋ ਦਾਨ, ਢੀਠ ਹੋਏ ਮੰਗੋ। ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਬਹਿਣ ਦਾ, ਸਾਨੂੰ ਸੁਣਨ ਦਾ, ਸਾਨੂੰ ਆਪ ਜੀ ਦੇ ਚਰਨਾਂ ਵਿਚ ਆਉਣ ਦਾ। ਆਪ ਜੀ ਨੇ ਕਿਰਪਾ ਕਰਕੇ ਚੱਜ ਬਖਸ਼ਿਸ਼ ਕਰਨਾ ਦਾ ਕਿਰਪਾ ਕਰਿਓ ਜੀ, ਤਰਸ ਕਰਿਓ। ਸ਼ੁਕਰਾਨਾ ਹੈ ਆਪ ਜੀ, ਧੰਨਵਾਦ ਹੈ ਆਪ ਸੰਗਤਾਂ ਦਾ, ਧੰਨਵਾਦ ਗੁਰੂ ਕੇ ਵਜ਼ੀਰ ਸਾਹਿਬਾਨਾਂ ਦਾ, ਰਾਗੀ ਸਿੰਘਾਂ ਦਾ, ਪ੍ਰਚਾਰਕਾਂ ਦਾ, ਹੈੱਡ ਗ੍ਰੰਥੀ ਸਾਹਿਬ ਜੀ ਦਾ, ਪ੍ਰਬੰਧਕ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਸਾਹਿਬ ਕਿਰਪਾ ਕਰ ਰਹੇ ਇਸੇ ਤਰ੍ਹਾਂ ਚਰਨਾਂ ਦੇ ਨਾਲ ਲਾਏ ਰੱਖਣ। ਜਿਨ੍ਹਾਂ ਸੰਗਤਾਂ ਨੇ ਕੀਰਤਨ ਦਾ ਸਤਿਕਾਰ ਕੀਤਾ, ਮਹਾਰਾਜ ਜੀ ਕਿਰਪਾ ਕਰਕੇ ਉਹਨਾਂ ਦੇ ਖਜ਼ਾਨੇ ਭਰਪੂਰ ਕਰਿਓ, ਕਾਲ ਖੰਡਕ ਦੂਰ ਕਰਿਓ, ਮਿਹਰ ਭਰਿਆ ਹੱਥ ਰੱਖਿਓ, ਆਪ ਜੀ ਦੇ ਚਰਨਾਂ ਦੇ ਨਾਲ ਬਣ ਆਵੇ, ਸਭ ਆਪ ਜੀ ਨੇ ਕਾਰਜ ਰਾਸ ਕਰਨ, ਵਿਘਣ ਦਾ ਨਾਸ ਕਰੋ, ਭਜਨ ਦਾ ਪ੍ਰਤਾਪ ਕਰੋ, ਖਾਲਸੇ ਪੰਥ ਨੂੰ ਚੜ੍ਹਦੀਆਂ ਕਲਾਂ ਚ ਰੱਖੋ। ਜਿਨ੍ਹਾਂ ਨੇ ਅੰਮ੍ਰਿਤ ਪਾਣ ਨਹੀਂ ਕੀਤਾ, ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਗੁਰੂ ਦੀ ਬਖਸ਼ ਦੇ ਪਾਤਰ ਬਣੀਏ, ਗੁਰੂ ਬਾਜਾਂ ਵਾਲੇ ਦੀ ਖੁਸ਼ੀਆਂ ਲਈਏ ਜੀ। ਆਓ ਸੰਤ ਜਿਨ੍ਹਾਂ ਪੜ੍ਹ ਕੇ ਸਮਾਪਤੀ ਕਰੀਏ ਜੀ। ਹਰ ਜਸ
1: ਅਗਲਾ ਜੱਥਾ ਆਪ ਜੀ ਨੂੰ ਕਿਸੇ ਤਰ੍ਹਾਂ ਕਰਵਾਏਗਾ ਜੀ, ਸਾਡੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ, ਕਿ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਖਾਲਸਾ। ਬੇਨਤੀ ਕਰਾਂਗਾ ਭਾਈ ਸਾਹਿਬ ਨੂੰ ਦੱਸੇ ਧਿਆਨ ਇਹਨਾਂ ਦੇ ਜੋ ਰਾਗ ਜਿਨ੍ਹਾਂ 'ਚ ਇਹਨਾਂ ਨੇ ਕੀਰਤਨ ਕਰਨਾ ਹੈ, ਰਾਗ ਬਿਲਾਵਲ ਅਤੇ ਰਾਮਕਲੀ। ਸੋ ਬੇਨਤੀ ਹੈ ਭਾਈ ਸਾਹਿਬ ਨੂੰ ਸ਼ੁਰੂ ਕਰਨ ਦੀ ਜੀ। ਵਾਹਿਗੁਰੂ ਜੀ ਕਾ ਖਾਲਸਾ,

वन्नासी अवगत

का नाम तेरा संसारी।

Yeah.